ਪੌੜੀ ਨਾ ਉਤਰਨ ਉਤਰ ਹੈ ਨੈ ਦੇ ਨਿਰਕ ਨਾ ਜਾਈਏ ਜੀਓ ਪਿੰਡ ਸਭ ਤਿਸਦਾ ਦੇਖਾ ਜੇ ਹੱਥ ਦਵਾਈਏ ਜੇ ਲੋੜ ਹੈ ਚੰਗਾ ਆਪਣਾ ਘਰ ਕੁਲੋਂ ਨੂੰ ਛੁਦਾਈਏ ਜੇ ਜਰਵਾਨਾ ਪਰ ਹਰੇ ਜਰਵੇਸ਼ ਕਹਿੰਦੀ ਆਈਏ ਕੋ ਰਹਿਣਾ ਭਰੀਏ ਭਾਈਏ ਕੋ ਰਹਿਣਾ ਭਰੀਏ ਭਾਈਏ।

ਸਤਿਗੁਰ ਵਿਚਾਰ ਮੰਦਰ ਪ੍ਰਗਟ ਅਖਸਨਾਇਆ ਸਤਿਗੁਰ ਸਦਾ ਮਿੱਤਰ ਨੂੰ ਚੰਨ ਚੁਕਾ ਆਇਆ ਪੱਤਰ ਵਿਚਾਰਿਆ ਜਿਨ ਸੱਚੇ ਸੋਚ ਤਲਾਇਆ ਜਗ ਜੀਵਨ ਦਾਤਾ ਪਾਇਆ।

ਔਲੀ ਸੇਫਟੀ ਕਿਸਮ ਤੋਂ ਕਿ ਜਿਨੀ ਸੱਚੋ ਸੱਚ ਤਿਆਰ ਔ ਨੀ ਮੰਦੇ ਪਹਿਲਾਂ ਰੱਖੋ ਕਰ ਸੁਕ੍ਰਿਤ ਧਰਮ ਕਮਾਇਆ ਔ ਨੀ ਦੁਨੀਆ ਤੋੜੈ ਬੰਦਨਾ ਨੀ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ ਦੇਵੈ ਚੜੇ ਸਵਾਇਆ ਵਡਿਆਏ ਵੱਡਾ ਪਾਇਆ ਵਡਿਆਏ ਵੱਡਾ ਪਾਇਆ।

ਪੌੜੀ ਸੱਚਾ ਸਦੇ ਪਿਛਲੇ ਸੱਚੋ ਸੱਚ ਵਰਤਾਇਆ ਜਿਸ ਤੋਂ ਦੇ ਤਸਮਿਲੇ ਸੱਤ ਤੈਨੇ ਸੱਚ ਕਮਾਇਆ ਸੱਤ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਦਾ ਜਨਮ ਜਨਮ ਗਵਾਇਆ।

ਪੌੜੀ ਭਗਤ ਰਮਨ ਪੰਥ ਦਸੋਂ ਕਿਰਤ ਗਾਉਂਦੇ ਨਾਨਕ ਰਮਾ ਬਾਹਰ ਦੇ ਟੋਨਾ ਲਹਿਣੀ ਧਾਉਂਦੇ ਇੱਕ ਮੂਲਾ ਵਿੱਚ ਆਪਣਾ ਲਾਉਂਦਾ ਹੱਕ ਲੈਂਦੇ ਹਾਂ ਟਾਡੀ ਟਾਲੀ ਚਾਦਰ ਤਮ ਜੱਛ ਗਾਏਂਦੇ ਤੇ ਮੰਗਾ ਜਿਤ ਜੇ ਧਿਆਏਂਦੇ ਤੇ ਮੰਗਾ ਜਿਤ ਜੇ ਧਿਆਏਂਦੇ।

ਸੰਵਿਧਾਨ ਮੰਡਾ ਤਲੀ ਖਾ ਜੰਗਲੇ ਤਾਂ ਮਸਤਕ ਲਾਈ ਹੈ ਕੂੜਾ ਲਾਲ ਛੱਡੀ ਔਰ ਇੱਕ ਮਨ ਲੱਖ ਤੇ ਆਈ ਹੈ ਫਲ ਤੇ ਵੇਹੋ ਪਾਈ ਹੈ ਜਿਵੇਂ ਹੀ ਕਾਰਜਮਾ ਆਈ ਹੈ ਜੇ ਹੋਵੇ ਪੁਰਬ ਲਿਖਿਆ ਤਾਂ ਤੂੰ ਕਿਹਾ ਦੀ ਪਾਈ ਹੈ ਮਤ ਥੋੜ੍ਹੀ ਸਿਰ ਦਵਾਈ ਹੈ ਮਤ ਥੋੜ੍ਹੀ ਸਿਰ ਦਵਾਈ ਹੈ।

ਸਭ ਤੋਂ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ।

ਕਹਿੰਦੇ ਨਾ ਕੁਛ ਬਾਤਾਂ ਤੇ ਮੇਰੇ ਤੋਂ ਸੁਣਤੇ ਆਇਆ ਇਹਨਾਂ ਦਿਨ ਤੱਕ ਬਸ ਕਿਸਮਤ ਵੇਖੀ ਜਬ ਕਿ ਉਹ ਪਾਇਆ ਇੱਕ ਨਾਲ ਤੂੰ ਮੇਰੇ

ਕਰ ਕਿਰਪਾ ਪਾਰ ਤਾਰਿਆ।

रसक फल फिके फल बक बक कम आवे पत मिठन निवे नानका गुण चुगियाँ तत।

ਕੌੜੀ ਕੱਪਰ ਸੁਹਾਣਾ ਛੱਡਣੇ ਮਜਾਲਾ ਮੰਦਾ ਚੰਗਾ ਆਪਣਾ ਪੇਹੀ ਕੀਤਾ ਭਾਵਨਾ ਹੁਕਮ ਕੀਏ ਮਨ ਭਾਵਦੇ ਰਾਹ ਪੀੜੇ ਅੱਗੇ ਜਾ ਨੰਗਾ ਦੁੱਧ ਚੱਲਿਆ ਤਾਂ ਕਿਸੇ ਖਰਾ ਦੁਰਾਗਣਾ ਘਰ ਉਹ ਦਿਨ ਪਛੋਤਾ ਗਣਾ ਘਰ ਉਹ ਪਛੋਤਾ ਗਣਾ।

0: ਨਾ ਸੁਤੀਐ ਭੀਤਰ ਪਾਈਐ ਹੋਰ ਨਾਨਕ ਤਗ ਨਾ ਤੁਟੈ ਜੇ ਤਗ ਹੋਵੈ ਜੋ ਮਹਲਾ ਪਹਿਲਾ ਨਾਈ ਮੰਨਿਆ ਪਤ ਉਪਜ ਸਾਲਾਹੇ ਸਤਸੂਤ ਦਰਗਹਿ ਅੰਦਰ ਪਾਈਐ ਤਗ ਨਾ ਤੁਟ ਸਪੂਤ ਮਹਲਾ ਪਹਿਲਾ
1: ਤਗ ਨਿੰਦਰੀ ਤਗ ਨਾਰੀ ਭਨਕ ਧੁੱਪ ਵੈਨਕ ਦਾੜੀ

ਕਰਿਆ ਹਾਜ ਸਰਮ ਧਰਮ ਕਾ ਡੇਰਾ ਦੂਰ ਨਾਨਕ ਕੂੜਿਆ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਤਖਾਈ ਹਰ ਸੁਰੇ ਜਗਤ ਕਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਵਾਨ ਮਲੇਸ਼ਤਾ।

ਰਹਿੰਦਾ ਆ ਪੇਤੇ ਪਿਆ ਪੇਤਰ ਰਹਿੰਦਾ ਹਾਂ ਵੱਡੂ ਨਡਾ ਵੱਡੇ ਦੂਸਰੇ ਸਿਰ ਝੰਡੇ ਲਾਇੰਦਾ ਨਦਰੇ ਪਤੀ ਜੇਕਰ ਸੁਲਤਾਨਾ ਕਹੋ ਕਰਾਇੰਦਾ ਦਰ ਮੰਗਲ ਪਿੱਠਾ

ਪੌੜ ਸਤਿਗੁਰ ਦਾ ਘਰ ਸਲਾਇਆ ਜਿਸ ਵਿੱਚ ਵਡਿਆ ਵਡਿਆ ਆਇਆ ਸਹਿਲੇ ਨੇ ਤਾਂ ਲਿਆਇਆ ਜਦ ਸੁਭਾਗਾ ਦਾ ਮਨ ਵਸਾਇਆ ਘਰ ਹੁਕਮ ਘਰ ਵਿੱਚੋਂ ਮਾਰ ਕੇ ਆਇਆ ਸਹਿਤ ਫੈਲਾ ਵਿਖਾਇਆ ਸਹਿਤ

ਦਿੱਤਾ ਹੈ ਆਪੋ ਆਪਣਾ ਪਹੀਏ ਕਸੰਦੀ ਹੈ ਜਾਂ ਰਹਿਣਾ ਨਾ ਹੀ ਪ੍ਰਜਾਤਕ ਆਏ ਪ੍ਰਜਾ ਰੱਖਣੀ ਹੈ ਮੰਦਾ ਕਿਸੇ ਆਪਣੇ ਪਾਣੀ।

ਸਮਾਂ ਲਿਆ ਹੈ ਜਿਤ ਕੀਤਾ ਪਏ ਆਪਣਾ ਸਾਕਾਲ ਘੋੜੀ ਆਪੇ ਹੀ ਕੰਨਾ ਚੁੱਕ ਲਿਆ ਆਪੇ ਹੀ ਤੇ ਧਾਰੀਏ ਦੇਖੇ ਕਿ ਤਾਂ ਆਪਣਾ ਤਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਤੋਂ ਵਾਰੀ ਕਿਸਕੇ ਜੀ ਪੁਰਾਣਾ ਕਿਸਾ ਹੈ ਮਨੋ ਵਿਸਾਰੀ ਹੈ ਆਪਣਾ।

ਸਮਾਲਿਆ ਜਿੱਤੀ ਤਾ ਪਏ ਆਪਣਾ ਸਕਾਲ ਪ੍ਰਿਤ ਘਾਲਿਆ ਮੰਦਾਨ ਮੈਂ ਕਿ ਚਿਤਨ ਮਿਲਨ ਮਿਲਾ ਲਿਆ ਹੈ ਜੋ ਸਾਰੇ ਆਪਾ ਸਾ ਢਾਲਿਆ ਕਿਛ ਲਾਹੇ ਉੱਪਰ ਘਾਲਿਆ ਕਿਛ ਲਾਹੇ ਉੱਪਰ ਘਾਲਿਆ।

ਔੜੀਆਂ ਨੂੰ ਦੇਖਣਾ ਜਾਪੀ ਹੱਥਾਂ ਕਿਰਪਾ ਦਾ ਵਾਰ ਆਪ ਕਰਾਏ ਸਾਤੇ ਫਿਰੇ ਆਪ ਕਰਾਏ ਮਾਰ ਇੱਕ ਨਾ ਦਲਿਤ ਜਿਹੜਿਆਂ ਤੁਰੇ ਚੜੇ ਵਿਸਿਆਰ ਆਪ ਕਰਾਏ ਕਰੇ ਆਪ ਨੂੰ ਕੈਸੋ ਕਰੇ ਪੁਕਾਰ ਨਾਨਕ ਫਿਰ ਤੁਸੀਂ

आपे गुरु चेला नानक निरपौ निरंकार।

श्री वाहे गुरु साहेब।

ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਅਦਬ ਪਿਆਰ ਸਤਿਕਾਰ ਨਾਲ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ ਇਹ ਸਮਾਂ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਭਾਈ ਸਾਹਿਬ ਜੀ ਪਾਸੋਂ ਅੱਜ ਦਾ ਇਹ ਪਾਵਨ ਸ਼ਬਦ ਆਪ ਜੀਆਂ ਨੇ ਸਰਵਨ ਕੀਤਾ। ਸਤਿਗੁਰੂ ਮਹਾਰਾਜ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ, ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸਮਝਣ ਦਾ

ਇੱਥੋਂ ਤੱਕ ਕਿ ਹਉਮੈ ਜਿਹਦੇ ਅੰਦਰ ਮੈਂ ਆ ਗਈ ਨਾ, ਵੀ ਮੈਂ ਹਾਂ, ਉਹਦੇ ਸਾਹਮਣੇ ਨਿਰੰਕਾਰ ਵੀ ਕੁਛ ਨਹੀਂ, ਪਰਮੇਸ਼ਵਰ ਵੀ ਕੁਛ ਨਹੀਂ। ਜਾਂ ਇਸ ਤਰ੍ਹਾਂ ਕਹਿ ਲਵਾਂ ਕਿ ਜਿਹਦੇ ਅੰਦਰ ਹਉਮੈ ਹੈ ਉਹਦਾ ਕਿਸੇ ਨਾਲ ਕੋਈ ਸੰਬੰਧ ਨਹੀਂ, ਕੋਈ ਰਿਸ਼ਤਾ ਨਹੀਂ। ਉਹਦੇ ਸਾਹਮਣੇ ਮਾਂ ਬਾਪ ਵੀ ਛੋਟੇ ਪੈ ਜਾਂਦੇ ਆ, ਉਹਦੇ ਵਾਸਤੇ ਪਰਮੇਸ਼ਵਰ ਵੀ ਛੋਟਾ ਪੈ ਜਾਂਦਾ ਹੈ, ਕਿਉਂਕਿ ਹਉਮੈ ਨੇ ਵੱਡਾ ਹੀ ਇੰਨਾ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਇਹ ਹਉਮੈ ਨੂੰ ਮਨ ਦੇ ਵਿੱਚੋਂ ਦੀ ਮਿਟਾ, ਇਹਨੂੰ ਖਤਮ ਕਰ, ਤਾਂ ਸਫਲਤਾ ਮਿਲਣੀ ਹੈ, ਕਿਉਂਕਿ ਇਹ ਸਭ ਤੋਂ ਵੱਡੀ ਰੁਕਾਵਟ ਹੈ ਤੇਰੀ ਤੇਰੀ ਸਫਲਤਾ ਦੇ ਵਿੱਚ, ਇਹ ਸਭ ਤੋਂ ਵੱਡੀ ਰੁਕਾਵਟ ਹੈ। ਤੂੰ ਆਪਣੇ ਮੂਲ ਨਾਲ ਜੁੜ ਨਹੀਂ ਪਾ ਰਿਹਾ, ਕਿਉਂ ਨਹੀਂ ਪਾ ਰਿਹਾ? ਹੁਣ ਬਾਹਰ ਦੀ ਰੁਕਾਵਟ 'ਤੇ ਸਾਨੂੰ ਸਮਝ ਆਉਂਦੀ ਹੈ ਵੀ ਮੈਂ ਸਫਲ ਨਹੀਂ ਹੋ ਰਿਹਾ, ਬੜੇ ਯਤਨ ਕੀਤੇ, ਬੜੀਆਂ ਕੋਸ਼ਿਸ਼ਾਂ ਕੀਤੀਆਂ, ਮੇਰੀ ਸਫਲਤਾ ਮੈਨੂੰ ਨਹੀਂ ਮਿਲ ਰਹੀ। ਮਹਾਰਾਜ ਕਹਿੰਦੇ ਅੰਦਰ ਝਾਤੀ ਮਾਰ, ਸਫਲਤਾ ਅੰਦਰ ਵੀ ਨਹੀਂ ਮਿਲ ਰਹੀ, ਅੰਦਰ ਵੀ ਇੱਕ ਬਹੁਤ ਵੱਡੀ ਰੁਕਾਵਟ ਪਈ ਹੋਈ ਹੈ। ਕਾਹਦੀ? ਹਉਮੈ ਦੀ, ਮੈਂ ਦੀ। ਇਸ ਮੈਂ ਨੇ ਤੈਨੂੰ ਕਦੇ ਵੀ ਮੰਜ਼ਿਲ ਤੱਕ ਪਹੁੰਚਣ ਹੀ ਨਹੀਂ ਦੇਣਾ। ਹਾਂ, ਜਿਹਨੇ ਇਸ ਰੁਕਾਵਟ ਨੂੰ ਦੂਰ ਕਰ ਦਿੱਤਾ, ਖਤਮ ਕਰ ਦਿੱਤਾ, ਇਹ ਵਿਘਨ ਹੁਣ ਪੈਂਦਾ ਹੀ ਨਹੀਂ ਹੈ, ਉਹਦੀ ਯਾਤਰਾ ਸਫਲ ਹੋ ਗਈ। ਸਫਲ, ਸਫਲ ਭਈ, ਸਫਲ ਯਾਤਰਾ, ਉਹਦੀ ਆਤਮਿਕ ਯਾਤਰਾ ਜਾਂ ਮਨ ਤੂੰ ਜੋਤ ਸਰੂਪ ਹੈ, ਮਨ ਦੀ ਜਿਹੜੀ ਯਾਤਰਾ ਜੋਤ ਸਰੂਪ ਤੱਕ ਹੈ, ਉਹਦੀ ਯਾਤਰਾ ਪੂਰੀ ਹੋ ਗਈ। ਪਰ ਜਿਹਨੇ ਹਉਮੈ ਨੂੰ ਆਪਣੇ ਮਨ ਦੇ ਵਿੱਚ ਰੱਖਿਆ ਹੋਇਆ, ਉਹ ਕਦੇ ਵੀ ਉਹਦੀ ਯਾਤਰਾ ਸਫਲ ਨਹੀਂ ਹੁੰਦੀ, ਕਿਉਂਕਿ ਇਹ ਰੁਕਾਵਟ ਹੈ, ਇਹ ਵਿਘਨ ਹੈ। ਅਤੇ ਸਤਿਗੁਰੂ ਨੇ ਇਸ ਵਿਘਨ ਦਾ ਨਾਸ਼ ਕੀਤਾ ਹੈ। ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦ੍ਰਿੜਾਇਆ। ਜਿਹਨੂੰ ਨਾਮ ਦ੍ਰਿੜ ਕਰਵਾ ਤਾ, ਉਹਦੇ ਵਿਘਨ ਦਾ ਨਾਸ਼ ਹੋ ਜਾਂਦਾ ਹੈ। ਹਉਮੈ ਦੇ ਕਈ ਰੂਪ ਨੇ, ਆਪ ਗੁਰਬਾਣੀ ਸਮਝਣ ਵਾਲੇ ਹੋ। ਮਾਇਆ ਦੇ ਤਿੰਨ ਰੂਪ ਨੇ, ਰਜਗੁਣ, ਤਮਗੁਣ, ਸਤਗੁਣ। ਇਸੇ ਮਾਇਆ ਵਿੱਚੋਂ ਅਹੰਕਾਰ ਨਿਕਲਿਆ ਹੈ, ਹਉਮੈ। ਅੱਗੋਂ ਇਸ ਹਉਮੈ ਦੇ ਬੜੇ ਰੂਪ ਨੇ, ਗੁਰਬਾਣੀ ਜਦੋਂ ਅਸੀਂ ਪੜ੍ਹਦੇ ਸੁਣਦੇ ਵਿਚਾਰਦੇ ਹਾਂ ਤਾਂ ਪਤਾ ਲੱਗਦਾ ਹਉਮੈ ਦੀਰਘ ਰੋਗ ਇੱਕ ਬੜੀ ਵੱਡੀ ਬਿਮਾਰੀ ਵੀ ਹੈ, ਭਿਆਨਕ ਬਿਮਾਰੀ। ਅਸੀਂ ਸਰੀਰਕ ਬਿਮਾਰੀਆਂ ਦਾ ਧਿਆਨ ਦਿੱਤਾ ਹੋਇਆ ਹੈ, ਉਹਦਾ ਹੀ ਅਸੀਂ ਇਲਾਜ ਕਰਵਾ ਰਹੇ ਹਾਂ, ਪਰ ਮਨ ਨੂੰ ਜਿਹੜੀ ਬਿਮਾਰੀ ਲੱਗੀ ਹੈ ਨਾ, ਉਹ ਨਾਲ ਜਾਣੀ ਹੈ। ਸਰੀਰ ਦੀ ਬਿਮਾਰੀ ਸਰੀਰ ਨਾਲ ਪੈਦਾ ਹੋਈ ਅਤੇ ਸਰੀਰ ਨਾਲ ਹੀ ਖਤਮ ਹੋ ਜਾਣੀ ਹੈ, ਕਿੰਨੇ ਸਾਲ ਰਹੇਗੀ? ਜਿਸ ਦਿਨ ਸਰੀਰ ਨੇ ਮਿਟਣਾ, ਉਸ ਦਿਨ ਉਹ ਸਰੀਰ ਦੀਆਂ ਬਿਮਾਰੀਆਂ ਵੀ ਨਾਲ ਹੀ ਸੜ ਜਾਣੀਆਂ ਹੈ। ਪਰ ਜਿਹੜੀ ਹਉਮੈ ਦੀ ਬਿਮਾਰੀ ਹੈ, ਇਹ ਨਾਲ ਪਤਾ ਨਹੀਂ ਕਿੱਥੇ ਤੱਕ ਜਾਣੀ ਹੈ। ਇਹ ਦੀਰਘ ਹੈ, ਦੀਰਘ ਦਾ ਅਰਥ ਬਹੁਤ ਵੱਡੀ, ਦੀਰਘ ਦਾ ਅਰਥ ਬਹੁਤ ਲੰਬੇਰੀ। ਜੇ ਇਹਨੂੰ ਹੁਣ ਖਤਮ ਨਾ ਕੀਤਾ, ਜੇ ਇਹਦਾ ਇਲਾਜ ਨਾ ਕਰਾਇਆ, ਇਹਦਾ ਟਰੀਟਮੈਂਟ ਨਾ ਕੀਤਾ, ਇਹ ਹਉਮੈ ਦੀਰਘ ਰੋਗ ਹੈ। ਉਹਦੇ ਵਾਸਤੇ ਸਾਨੂੰ ਇਹ ਮਹਾਰਾਜ ਨੇ ਸਰਬ ਰੋਗ ਕਾ ਔਖਦ ਨਾਮ ਦਿੱਤਾ ਹੈ, ਤਾਂ ਕਿ ਤੇਰੇ ਮਨ ਵਿੱਚੋਂ ਹਉਮੈ ਦਾ ਰੋਗ ਮਿਟ ਜਾਏ। ਇੱਕ ਰੂਪ ਹਉਮੈ ਦਾ, ਤਿੰਨ ਅੰਤਰ ਹਉਮੈ ਕੰਡਾ ਹੈ, ਇਹ ਇੱਕ ਕੰਡਾ ਵੀ ਹੈ, ਜਿੱਥੇ ਇੱਕ ਬਿਮਾਰੀ ਉੱਥੇ ਇੱਕ ਇਹ ਕੰਡਾ ਵੀ ਹੈ, ਚੁੱਭਦਾ ਬੜਾ ਹੈ। ਔਰ ਜਿੰਨਾ ਹਉਮੈ ਦਾ ਕੰਡਾ ਚੁੱਭਦਾ, ਉਨਾ ਇਹ ਪੀੜ, ਇਹ ਦਰਦ ਵੀ ਦਿੰਦਾ, ਉਨੀ ਪੀੜਾ ਵੀ ਵੱਧ ਹੈ।
ਇਹ ਦੁੱਖ ਵੀ ਓਨਾ ਹੀ ਦਿੰਦਾ। ਬਾਹਰ ਪੈਰ ਵਿੱਚ ਕੋਈ ਕੰਡਾ ਚੁੱਭ ਜਾਏ, ਚਲੋ ਸਾਡੇ ਕੋਲੋਂ ਨਹੀਂ ਨਿਕਲਦਾ, ਅਸੀਂ ਇਲਾਜ ਕਰਵਾ ਕੇ ਕਢਵਾ ਲਾਂਗੇ। ਜੇ ਕੰਡਾ ਚੁੱਭ ਗਿਆ, ਨਹੀਂ ਨਿਕਲਿਆ, ਤਾਂ ਉਹਦੇ 'ਚ ਪੱਸ ਪੈ ਗਈ, ਥੋੜ੍ਹਾ ਟਾਈਮ ਲੱਗੇਗਾ, ਠੀਕ ਹੋ ਜਾਏਗਾ। ਪਰ ਇਹ ਜਿਹੜਾ ਹਉਮੈ ਹੈ, ਅਹੰਕਾਰ ਦਾ ਕੰਡਾ, ਇਹ ਕਿੱਦਾਂ ਨਿਕਲੇਗਾ? ਇਹ ਚੁੱਭਦਾ ਵੀ ਹੈ ਅਤੇ ਦੁੱਖ ਵੀ ਦਿੰਦਾ। ਜਦੋਂ ਜਦੋਂ ਚੁੱਭੇਗਾ, ਤਿਵੇਂ ਤਿਵੇਂ ਦੁੱਖ ਦੇਗਾ। ਹਉਮੈ ਦੇ ਵਿੱਚ ਜਿਹੜਾ ਅਹੰਕਾਰ ਨਾਲ ਭਰਿਆ ਹੋਇਆ, ਉਹ ਕਦੇ ਸੁਖੀ ਹੋ ਹੀ ਨਹੀਂ ਸਕਦਾ, ਉਹਨੂੰ ਕਦੇ ਸੁੱਖ ਦਾ ਸਾਹ ਨਹੀਂ ਆਏਗਾ। ਉਹਦਾ ਦਿਨ ਵੀ ਪਰੇਸ਼ਾਨੀਆਂ 'ਚ ਲੰਘੇਗਾ, ਉਹਦੀ ਰਾਤ ਵੀ ਪਰੇਸ਼ਾਨੀਆਂ 'ਚ, ਉਹ ਕਦੇ ਉਹਨੂੰ ਸੁੱਖ ਦਾ ਸਾਹ ਆ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਹਉਮੈ ਸਭਾ ਗਣਤ ਹੈ, ਇਹ ਕਦੇ ਵੀ ਸੁਖੀ ਨਹੀਂ ਹੋ ਸਕਦਾ। ਹਉਮੈ ਗਣਤ ਨਾਉ ਸੁੱਖ ਨਾਹੀਂ, ਇਹਦੇ ਵਿੱਚ ਸੁੱਖ ਨਹੀਂ। ਗਣਤ ਦਾ ਅਰਥ ਹੁੰਦਾ ਗਣਿਤ, ਗਣਿਤ ਕਹਿੰਦੇ ਆ ਗਿਣਤੀ। ਗਿਣਤੀਆਂ ਬੰਦਾ ਕਦੋਂ ਕਰਦਾ? ਜਦੋਂ ਚਿੰਤਾ 'ਚ ਹੋਵੇ। ਜਦੋਂ ਚਿੰਤਾ ਵਧੀ ਹੋਵੇ ਨਾ ਬੰਦੇ ਦੇ ਅੰਦਰ ਫਿਕਰ, ਉਦੋਂ ਇਹ ਗਿਣਤੀਆਂ ਮਿਣਤੀਆਂ 'ਚ ਲੱਗ ਜਾਂਦਾ, ਸੋਚਾਂ ਸੋਚਣ ਲੱਗ ਜਾਂਦਾ। ਹਉਮੈ ਦੇ ਵਿੱਚ ਚਿੰਤਾ ਹੀ ਚਿੰਤਾ ਹੈ, ਫਿਕਰ ਹੀ ਫਿਕਰ ਹੈ। ਕਿਉਂਕਿ ਹਉਮੈ ਅਹੰਕਾਰ ਹੁਕਮ ਕਰਨਾ ਚਾਹੁੰਦਾ, ਅਹੰਕਾਰ ਕਿਸੇ ਦਾ ਹੁਕਮ ਸੁਣਨਾ ਨਹੀਂ ਚਾਹੁੰਦਾ, ਨਾ ਮੰਨਣਾ ਚਾਹੁੰਦਾ ਨਾ ਸੁਣਨਾ ਚਾਹੁੰਦਾ। ਅਹੰਕਾਰ ਸਿਰਫ ਹੁਕਮ ਕਰਨਾ ਚਾਹੁੰਦਾ, ਸੁਣਾਉਣਾ ਚਾਹੁੰਦਾ। ਇਸ ਲਈ ਇਹ ਅਸੀਂ ਤਾਂ ਉਸ ਮਾਲਕ ਦਾ ਹੁਕਮ ਮੰਨਣਾ, ਉਹਦੇ ਹੁਕਮ ਨੂੰ ਸੁਣਨਾ, ਪਰ ਉਹ ਤਾਂ ਹੀ ਸੁਣਾਂਗੇ ਮੰਨਾਂਗੇ ਜੇ ਹਉਮੈ ਵਿੱਚੋਂ ਨਿਕਲੇ, ਅਹੰਕਾਰ ਨਿਕਲੇ। ਕਿਉਂਕਿ ਹੰਕਾਰ ਤਾਂ ਕਹਿੰਦਾ ਤੂੰ ਹੁਕਮ ਕਰ, ਤੂੰ ਕਿਸੇ ਦਾ ਹੁਕਮ ਮੰਨ ਨਾ। ਅਹੰਕਾਰ ਤਾਂ ਕਹਿੰਦਾ ਤੂੰ ਆਪਣਾ ਹੁਕਮ ਸੁਣਾ, ਕਿਸੇ ਦੀ ਸੁਣ ਨਾ। ਅਹੰਕਾਰ ਕਹਿੰਦਾ ਕਿ ਸਾਰੇ ਮੇਰੇ ਅੱਗੇ ਝੁੱਕ ਜਾਣ, ਪਰ ਮੈਂ ਕਿਸੇ ਅੱਗੇ ਨਾ ਝੁਕਾਂ। ਹਰਨਾਕਸ਼ ਕਹਿੰਦਾ ਮੇਰੇ ਅੱਗੇ ਸਾਰੇ ਝੁੱਕ ਜਾਓ, ਪਰ ਮੈਂ ਕਿਸੇ ਅੱਗੇ ਨਹੀਂ ਝੁਕਣਾ। ਹਉਮੈ ਹੈ ਨਾ, ਅਹੰਕਾਰ ਹੈ। ਔਰ ਉਸ ਅਹੰਕਾਰ ਨੇ ਪਿਓ ਪੁੱਤਰ ਦਾ ਰਿਸ਼ਤਾ ਵੀ ਖਤਮ ਕਰ ਦਿੱਤਾ, ਰਿਸ਼ਤੇ ਖਤਮ ਪਹਿਲਾਂ ਹੀ ਜ਼ਿਕਰ ਕੀਤਾ। ਜਿਹਦੇ ਅੰਦਰ ਹਉਮੈ ਅਹੰਕਾਰ ਹੈ ਨਾ, ਜਿਹਦੇ ਅੰਦਰ ਹਉਮੈ ਵੀ ਮੈਂ ਹਾਂ, ਉਹਦਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਹੋਏਗਾ। ਪਿਓ ਅਤੇ ਪੁੱਤਰ ਦਾ ਰਿਸ਼ਤਾ ਖਤਮ ਹੋ ਗਿਆ ਜਦੋਂ ਹਰਨਾਕਸ਼ ਕਹਿੰਦਾ ਮੈਂ ਹਾਂ, ਤੂੰ ਕੌਣ ਹੈ? ਪ੍ਰਹਲਾਦ ਕਹਿੰਦਾ ਪਿਤਾ ਜੀ ਮੈਂ ਤੁਹਾਡਾ ਪੁੱਤਰ ਹਾਂ। ਉਹ ਕਹਿਣ ਲੱਗੇ ਮੈਂ ਨਹੀਂ ਜਾਣਦਾ ਤੈਨੂੰ, ਤੂੰ ਜਿਹੜੀ ਬੋਲੀ ਬੋਲਦਾ ਇਹ ਨਿਰੰਕਾਰ ਦੀ ਬੋਲੀ ਬੋਲਦਾ, ਹਰੀ ਦੀ ਬੋਲੀ ਬੋਲਦਾ, ਤੂੰ ਮੇਰੀ ਬੋਲੀ ਕਿਉਂ ਨਹੀਂ ਬੋਲਦਾ? ਭਗਤ ਕਬੀਰ ਸਾਹਿਬ ਨੂੰ ਕਿਉਂ ਪਕੜਿਆ ਗਿਆ? ਉਹ ਕਹਿੰਦੇ ਸਾਡੀ ਬੋਲੀ ਬੋਲ, ਆਪਣੀ ਬੋਲੀ ਨਾ ਬੋਲ। ਭਗਤ ਨਾਮਦੇਵ ਜੀ ਨੂੰ ਕਿਉਂ ਪਕੜਿਆ ਗਿਆ, ਬੰਨ ਕੇ ਹਾਥੀ ਅੱਗੇ ਸੁੱਟਿਆ ਗਿਆ? ਕਹਿੰਦੇ ਸਾਡੀ ਬੋਲੀ ਬੋਲ, ਆਪਣੀ ਨਾ ਬੋਲ। ਜਿੰਨੀਆਂ ਵੀ ਹੁਣ ਤੱਕ ਕੁਰਬਾਨੀਆਂ ਅਸੀਂ ਦੇਖਦੇ ਹਾਂ, ਉਹਨਾਂ ਨੂੰ ਜਦੋਂ ਤਸੀਹੇ ਦਿੱਤੇ ਜਾਂਦੇ ਆ, ਉਹਨਾਂ ਨੂੰ ਜਦੋਂ ਸ਼ਹੀਦ ਕੀਤਾ ਜਾਂਦਾ, ਕੀ ਕਹਿੰਦੇ ਆ? ਸਾਡੀ ਬੋਲੀ ਬੋਲ, ਛੱਡ ਦਿੰਦੇ ਹਾਂ। ਜੇ ਤੂੰ ਸਾਡੀ ਬੋਲੀ ਬੋਲੇਗਾ ਅਸੀਂ ਤੈਨੂੰ ਆਜ਼ਾਦ ਕਰ ਦੇਵਾਂਗੇ, ਅਤੇ ਜੇ ਤੂੰ ਸਾਡੀ ਬੋਲੀ ਨਹੀਂ ਬੋਲੇਗਾ ਫਿਰ ਤੈਨੂੰ ਅਸੀਂ ਤਸੀਹੇ ਦੇਵਾਂਗੇ, ਦੁੱਖ ਦੇਵਾਂਗੇ। ਅੱਜ ਵੀ ਇਹੀ ਹੈ, ਅੱਜ ਕਿਹੜਾ ਕੁਝ ਬਦਲ ਗਿਆ? ਅੱਜ ਵੀ ਜੇ ਕੋਈ ਨਿਰੰਕਾਰ ਦੀ ਬੋਲੀ ਬੋਲੇ ਸੱਚ, ਕਿਉਂਕਿ ਨਿਰੰਕਾਰ ਦੀ ਬੋਲੀ ਕੀ ਹੈ? ਸੱਚ। ਅਤੇ ਜਦੋਂ ਕੋਈ ਸੱਚ ਬੋਲੇ ਤਾਂ ਹਉਮੈ ਨੂੰ ਲੱਗ ਜਾਏ ਚੋਟ, ਅਹੰਕਾਰ ਨੂੰ ਲੱਗ ਜਾਏ ਚੋਟ, ਅਤੇ ਉਹਨੂੰ ਆ ਜਾਂਦਾ ਕ੍ਰੋਧ। ਜਦੋਂ ਭਗਤ ਨਾਮਦੇਵ ਜੀ ਨੂੰ, ਕਬੀਰ ਸਾਹਿਬ ਨੂੰ ਹਾਥੀ ਦੇ ਅੱਗੇ ਬੰਨ ਕੇ ਸੁੱਟਦੇ ਆ, ਅਤੇ ਉਹ ਹਾਥੀ ਕੀ ਹੈ? ਮੈਗਲ ਹੈ, ਹੰਕਾਰ ਹੈ, ਅਤੇ ਜਿਹੜਾ ਹੁਕਮ ਕਰ ਰਿਹਾ ਉਹਨੂੰ ਕ੍ਰੋਧ ਆ ਰਿਹਾ। ਉਹ ਫਿਰ ਉਹਨੂੰ ਚੋਟ ਦਿੰਦਾ ਹਾਥੀ ਨੂੰ,
ताकि ये पैर नाल कुचल देवे। होमे नूं जदों चोट लगनी है क्रोध पैदा होना है, उहदे चों क्रोध दी आवाज पैदा होनी है। हुण क्रोध आ जांदा है कि तू मेरा हुक्म क्यों नहीं मनदा, मेरी बोली क्यों नहीं बोलदा। वह फिर की करदा है, वह अपने वल्लों दुख दिंदा है, तसीहे दिंदा है ताकि ये किसे तरह मेरी बोली बोलन लग जाए। अज भी उही है, साहबजादियां नू कचहरी विच बार बार पेशी क्यों क्यों पेश किया जा रहा है, साड़ी बोली बोलो। तू सूबा सरहंद दी कचहरी विच है, सूबा सरहंद की कहिंदा है, जां उस वेले दा सुचा आनंद की कहिंदा है साहबजादियां नू कि तुसी सूबा सरहंद दी बोली बोलो, अपनी बोली ना बोलो, गुरु दी बोली ना बोलो। किन्नी वार उन्हां नू पेश कीता गया सिर्फ इसे वास्ते कि ये गुरु दी बोली ना बोलन, साडी बोली बोलन, ते जे वो बोल लेंदे ते बड़ा कुछ मिल जाना सी, पर उन्हां आख्या नहीं, असी सतगुरु दी बोली बोलनी है क्योंकि सतगुरु ने सानू सच बोलना सिखाया है। भावें सानू तुसी जिउंदिआं नू दीवार विच चिणदे हो कोई परवाह नहीं, पर बोली गुरु दी बोलनी है। असी किन्नी बोलदे हां, असी गुरु दी बोली जिहड़ी है उह किन्नी कु बोलदे हां, क्योंकि जिद्दां दा बंदा आवे असी उद्दां दी बोली बोलन लग जांदे हां। भै है ना, डर है। असी जद महाराज कहिंदे होमे नूं छड्ड दे अहंकार नूं, गल कर रहे असी अहंकार दी। होमे की है? रोग भी है, होमे कंडा भी है, चुभदा है ते बड़ा दुख दिंदा है, तकलीफ बड़ी हुंदी है। जिन्ने भी हंकारी इस धरती ते आए जां आ रहे ने जां आउणगे, सुखी कोई भी नहीं है। ना पहला कोई सुखी रहा ते ना बाद विच किसे सुखी रहना है। वड्डे वड्डे अहंकारिया नानक गर्भ गले। ये होमे ही ते है, हों विच आया हों विच गया, हों विच जमया हों विच मुआ। इहदा आउणा भी होमे कर, क्योंकि रुकावट है ना, सफल सफल भई सफल यात्रा नहीं हुई, हजे हजे यात्रा सफल नहीं हुई। ना सफल होने करके ही होमे च आ रहा है, होमे च जा रहा है, होमे च जम रहा, होमे च मर रहा है। हों करके, होमे का मतलब हों करके, इस वजह नाल ही जम रहा है, मर रहा है, आ रहा है, जा रहा है। ये होमे नूं ही ते मिटाउणा है असीं, ये मैं ही ते मिटाउणी है। अपने अपने मन नूं समझ, पर मन नूं भी तां ही समझावांगे जे पता होवे वी मैं होमे नाल भरिया हंकार नाल। होमे वाला बंदा कहिंदा मेरे च तां होमे है ही नहीं, सारी दिहाड़ी मैं बोलदा है, हाँ मैं हाँ मैं हाँ। ते जदों कह लो भी तेरे च अहंकार बोलदा है, फिर कहिंदा नहीं जी मैं ते बड़ी निम्रता वाला वा, मेरे च तां होमे है ही नहीं, हंकार है ही नहीं। पहला मन नूं इह वी ते पता होना चाहिए ना कि होमे नूं रोग लग चुका है, होमे नूं कंडा चुभ चुका है। इस वास्ते मन नूं समझाइए कि मेरे मन तू गुरु दा शब्द कमाला टाइम सिर, नहीं ते ये रोग वधदा वधदा इन्ना भयानक रूप धार जाएगा जिदे विच्चों निकलना तेरे वस दी गल नहीं है। हजे समा है, वक्त है, टाइम है, मन गुरु दे शब्द नूं कमाल है और उनू चेते कर जिदा तू शरीक, जिन्हें तेनू शरीक बनाता। हंकार की है? निरंकार दा शरीक है। इसलिए जिन्हें तेनू उस मालक दा शरीक बनाता उनू चेते कर। किदां चेते करेंगा? गुर का शब्द कमाए, गुरु दे शब्द नू कमा के। हुण शब्द नू कमाउण वाले, ध्यान रखियो, कमाउण वाले विरले ने, पढ़न वालियां दी कमी नहीं है, क्योंकि जिहड़े पढ़ रहे आ उह वी होमे विच ही है। पढ़ पढ़ गड्डी लगदी है, वह पढ़ के भी होमे कर रहे हैं, अहंकार नाल भरे हुए है। पर जिन्हें कमाया है
ਉਹਨੇ ਉਹਦੇ ਅੰਦਰ ਫਿਰ ਮੈਂ ਨਹੀਂ ਰਹਿ ਜਾਂਦੀ। ਇਹ ਕਮਾਉਣ ਵਾਲੇ ਹੀ ਨੇ, ਕਮਾਉਣ ਵਾਲੇ ਹੀ ਕਹਿ ਰਹੇ ਨੇ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੂੰ। ਜਿਹੜਾ ਕਮਾ ਗਿਆ ਉਹਨੇ ਦਾਵਾ ਨਹੀਂ ਕੀਤਾ ਕਿ ਮੈਂ ਹਾਂ, ਉਹ ਦਾਵਾ ਨਹੀਂ ਕਰਦਾ, ਉਹ ਕਹਿੰਦਾ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ ਹੈ, ਮੈਂ ਤਾਂ ਕੁਛ ਵੀ ਨਹੀਂ ਹਾਂ, ਮੇਰੀ ਹੋਂਦ ਤਾਂ ਕੁਛ ਵੀ ਨਹੀਂ ਹੈ ਤੇਰੇ ਤੋਂ ਬਿਨਾਂ। ਪਰ ਹਉਮੈ ਹੰਕਾਰ ਵਿੱਚ ਕੀ ਹੁੰਦਾ, ਮੇਰੀ ਹੋਂਦ ਹੈ, ਮੈਂ ਆਪਣੀ ਹੋਂਦ ਰੱਖਣੀ ਹੈ, ਕਿਸੇ ਦੀ ਰਵੇ ਨਾ ਰਵੇ। ਜੇ ਆਪਾਂ ਇਕੱਲੇ ਹਉਮੈ 'ਤੇ ਵਿਚਾਰ ਕਰੀਏ ਤਾਂ ਬਹੁਤ ਸਮਾਂ ਲੱਗ ਜਾਏਗਾ। ਦੋ ਹੀ ਤਾਂ ਗੱਲਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ, ਇੱਕ ਹੰਕਾਰ ਦੀ ਅਤੇ ਇੱਕ ਨਿਰੰਕਾਰ ਦੀ, ਦੋ ਹੀ ਤਾਂ ਗੱਲਾਂ ਨੇ। ਇਸ ਲਈ ਮਹਾਰਾਜ ਕਹਿੰਦੇ ਮਨ ਨੂੰ ਸਮਝਾਓ ਆਪੋ ਆਪਣੇ ਨੂੰ, ਹਰ ਚੇਤ ਹਰੀ ਨੂੰ ਚੇਤੇ ਕਰ, ਮਨ ਮੇਰੇ, ਇੱਥੇ ਜ਼ੋਰ ਦੇਣਾ ਹੈ, ਆਪਣੇ ਮਨ ਨੂੰ ਜ਼ੋਰ ਦੇਣਾ, ਤਾਂ ਹੀ ਸਮਝੇਗਾ ਜੇ ਉਹਨੂੰ ਜ਼ੋਰ ਦੇ ਕੇ ਸਮਝਾਵਾਂਗੇ। ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਤੂੰ ਗੁਰੂ ਦਾ ਸ਼ਬਦ ਕਮਾਉਣਾ ਸ਼ੁਰੂ ਕਰ, ਗੁਰੂ ਦੇ ਸ਼ਬਦ ਨੂੰ ਕਮਾ, ਹੁਕਮ ਮੰਨਣਾ ਹੈ ਫਿਰ ਤੈਨੂੰ ਹੁਕਮ ਮੰਨਣਾ ਆਏਗਾ। ਜਿਹਨੇ ਕਮਾਇਆ ਉਹਨੂੰ ਹੁਕਮ ਮੰਨਣਾ ਆਇਆ, ਜਿਹਨੇ ਕਮਾਇਆ ਹੀ ਨਹੀਂ ਉਹਨੂੰ ਹੁਕਮ ਮੰਨਣਾ ਹੀ ਨਹੀਂ ਆਇਆ, ਉਹਦੇ ਹੰਕਾਰ ਵਿੱਚ ਹੀ ਤੁਰਿਆ ਫਿਰਦਾ। ਕਮਾਉਣਾ ਬੜਾ ਜ਼ਰੂਰੀ ਹੈ। ਕਹਿੰਦੇ ਫਿਰ ਹੁਕਮ ਮੰਨੈ ਤਾਂ ਹਰ ਮਿਲੈ, ਤਾਂ ਉਸ ਹਰੀ ਨੇ ਮਿਲਣਾ, ਤਾਂ ਸਫਲ ਸਫਲ ਭਈ ਸਫਲ ਯਾਤਰਾ, ਤੇਰੀ ਯਾਤਰਾ ਤਾਂ ਸਫਲ ਹੋਣੀ ਹੈ, ਤੂੰ ਆਪਣੇ ਮੂਲ ਤੱਕ ਤਾਂ ਪਹੁੰਚ ਸਕਦਾ ਜੇ ਤੂੰ ਹੁਕਮ ਨੂੰ ਮੰਨੇਗਾ, ਅਤੇ ਜਦੋਂ ਤੂੰ ਹੁਕਮ ਨੂੰ ਮੰਨੇਗਾ ਅਤੇ ਉਸ ਹਰੀ ਨੂੰ ਮਿਲ ਸਕਦਾ, ਤਾਂ ਵਿੱਚੋਂ ਹੋਂ ਮੈਂ ਜਾਏ, ਫਿਰ ਤੇਰੇ ਅੰਦਰੋਂ ਹਾਂ ਮੈਂ, ਇਹ ਹਾਂ ਮੈਂ ਜਿਹੜਾ ਨਾ ਇਹ ਖਤਮ ਹੋ ਜਾਏ, ਵੀ ਮੈਂ ਹਾਂ, ਫਿਰ ਤੂੰ ਆਖੇਂਗਾ ਕਬੀਰ ਮੇਰਾ ਮੁਜਮੈਂ, ਕਿਛ ਨਹੀਂ ਜੋ ਕਿਛ ਹੈ ਸੋ, ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਅਸਲ ਵਿੱਚ ਹਉਮੈ ਨੂੰ ਮਿਟਾ ਕੇ ਹੀ ਉਹਦੀ ਪਛਾਣ ਹੋਣੀ ਹੈ। ਬੜੇ ਧਿਆਨ ਨਾਲ ਸੁਣਿਓ, ਜਿੰਨਾ ਚਿਰ ਹਉਮੈ ਨੂੰ ਨਹੀਂ ਮਿਟਾਵਾਂਗੇ ਸਾਨੂੰ ਨਿਰੰਕਾਰ ਦੀ ਪਛਾਣ ਹੋ ਹੀ ਨਹੀਂ ਸਕਦੀ, ਅਸੀਂ ਉਹਨੂੰ ਪਛਾਣ ਹੀ ਨਹੀਂ ਸਕਦੇ। ਬਾਹਰੋਂ ਦੇਖੋ ਤੁਸੀਂ ਜਿਹੜਾ ਹਉਮੈ ਨਾਲ ਭਰਿਆ ਇਨਸਾਨ ਹੈ, ਹੰਕਾਰ ਨਾਲ, ਉਹ ਕਿਸੇ ਨੂੰ ਪਛਾਣਦਾ ਹੈ? ਉਹ ਕਹਿੰਦਾ ਮੈਂ ਨਹੀਂ ਜਾਣਦਾ ਕਿਸੇ ਨੂੰ ਤੋਂ ਕੌਣ ਹੈ। ਇਸੇ ਤਰ੍ਹਾਂ ਨਿਰੰਕਾਰ ਨੂੰ ਵੀ ਹੰਕਾਰੀ ਨਹੀਂ ਪਛਾਣਦਾ। ਜੇ ਰੱਬ ਵੀ ਸਾਹਮਣੇ ਆ ਜਾਏ ਨਾ, ਉਹ ਕਹੇਗਾ ਤੂੰ ਕੌਣ ਹੈ, ਮੈਂ ਨਹੀਂ ਜਾਣਦਾ ਤੈਨੂੰ। ਮਹਾਰਾਜ ਜੀ ਕਹਿੰਦੇ ਨੇ ਜਹ ਪ੍ਰਾਣੀ ਹਉਮੈ ਤਜੀ ਕਰਤਾ ਰਾਮ ਪਛਾਣ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜਿਹਨੇ ਹਉਮੈ ਨੂੰ ਤਿਆਗਿਆ ਉਹਨੇ ਕਰਤੇ ਨੂੰ ਪਛਾਣ ਲਿਆ, ਜਿਹਨੇ ਹਉਮੈ ਨੂੰ ਨਹੀਂ ਤਿਆਗਿਆ ਉਹ ਕਰਤੇ ਨੂੰ ਵੀ ਨਹੀਂ ਪਛਾਣਦਾ। ਉਹ ਕਹਿੰਦਾ ਤੂੰ ਕੌਣ ਹੈ, ਮੈਂ ਹਾਂ, ਮੈਂ ਨਹੀਂ ਜਾਣਦਾ। ਜਿਹੜੇ ਹਉਮੈ ਨਾਲ ਭਰੇ ਆ ਉਹ ਗੁਰੂ ਨੂੰ ਪਛਾਣਦੇ ਆ, ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਛਾਣਦੇ ਆ, ਉਹ ਰੱਬੀ ਬਾਣੀ ਨੂੰ ਪਛਾਣਦੇ ਆ। ਜਿਹੜੇ ਹਉਮੈ ਨਾਲ ਭਰੇ ਆ ਉਹ ਪਰਵਾਹ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਦੀ, ਉਹ ਗੁਰੂ ਦੇ ਹੁਕਮ ਵਿੱਚ ਕਿਵੇਂ ਤੁਰਨਗੇ, ਕਿਵੇਂ ਗੁਰੂ ਦਾ ਹੁਕਮ ਸੁਣਨਗੇ ਮੰਨਣਗੇ, ਉਹ ਤਾਂ ਪਛਾਣਦਾ ਹੀ ਨਹੀਂ ਹੈ। ਜਿੰਨਾ ਚਿਰ ਪ੍ਰਾਣ ਹੈ, ਪ੍ਰਾਣੀ ਦਾ ਅਰਥ ਹੁੰਦਾ ਪ੍ਰਾਣ ਹੈ, ਕਿਉਂਕਿ ਮੁਰਦੇ ਨੂੰ ਥੋੜ੍ਹੀ ਕਿਹਾ ਜਾਏਗਾ ਵੀ ਹਉਮੈ ਛੱਡ, ਉਹ ਤਾਂ ਚਲਾ ਗਿਆ, ਉਹ ਸਰੀਰ ਛੱਡ ਗਿਆ, ਉਹਦੇ ਹਉਮੈ ਮਨ ਜਿਹੜਾ ਸੀ ਉਹ ਹਉਮੈ ਦੀ ਬਿਮਾਰੀ ਨਾਲ ਅੱਗੇ ਤੁਰ ਪਿਆ। ਜਿੰਨਾ ਚਿਰ ਪ੍ਰਾਣ ਹੈ ਇਹਨੂੰ ਛੱਡ ਦਾਂਗੇ ਤੇ ਉਹ ਕਰਤਾ ਪਛਾਣ ਵਿੱਚ ਆ ਜਾਏਗਾ, ਫਿਰ ਉਹ ਮੁਕਤ ਹੈ, ਉਹ ਜਿਉਂਦਿਆਂ ਮੁਕਤ ਹੋ ਜਾਏਗਾ, ਜੀਵਨ ਮੁਕਤ। ਜਹ ਪ੍ਰਾਣੀ ਹਉ ਮੈਂ ਤਜੀ ਕਰਤਾ ਰਾਮ ਪਛਾਣ, ਕਹੋ ਨਾਨਕ ਵਹੁ ਮੁਕਤ ਨਰ, ਏ ਮਨ ਸਾਚੀ ਮਨ। ਹੁਣ ਇੱਥੇ ਵੀ ਮਨ ਨੂੰ ਸਮਝਾਉਣਾ ਹੈ, ਮਨ ਇਹ ਗੱਲ ਸੱਚੀ ਕਰਕੇ ਮੰਨ ਲੈ,
ਜੇ ਤੂੰ ਇਹ ਸੱਚੀ ਕਰਕੇ ਮੰਨ ਲਏਗਾ ਤਾਂ ਗੱਲ ਬਣਨੀ ਹੈ। ਇਹ ਤੈਨੂੰ ਤੇਰੇ ਵਾਸਤੇ ਸਮਝਾਇਆ ਗਿਆ ਵੀ ਉਹ ਮੁਕਤ ਹੋ ਗਿਆ ਜਿਹਨੇ ਕਰਤੇ ਨੂੰ ਪਛਾਣ ਲਿਆ। ਇਸ ਲਈ ਮਹਾਰਾਜ ਕਹਿੰਦੇ ਆ ਤੂੰ ਹੁਕਮ ਪਹਿਲਾਂ ਤਾਂ ਸ਼ਬਦ ਨੂੰ ਕਮਾ, ਫਿਰ ਤੈਨੂੰ ਉਹ ਚੇਤੇ ਆਏਗਾ। ਜਦੋਂ ਉਹ ਚੇਤੇ ਆਏਗਾ ਫਿਰ ਤੂੰ ਉਹਦੇ ਹੁਕਮ ਵਿੱਚ ਚੱਲੇਗਾ। ਜਦੋਂ ਤੂੰ ਹੁਕਮ 'ਚ ਚੱਲੇਗਾ ਤੈਨੂੰ ਉਹ ਮਿਲੇਗਾ। ਉੱਥੇ ਫਿਰ ਤੇਰੇ ਅੰਦਰ ਦੇ ਹੋਮੇ ਅਹੰਕਾਰ ਦਾ ਨਾਮੋ ਨਿਸ਼ਾਨ ਤੇਰੇ ਅੰਦਰੋਂ ਮਿਟ ਜਾਏਗਾ। ਫਿਰ ਇੱਕ ਕਣੀ ਵੀ ਅੰਦਰ, ਇੱਕ ਕਣ ਵੀ ਅੰਦਰ ਹੋਮੇ ਦਾ ਨਹੀਂ ਰਹੇਗਾ। ਬਿਲਕੁਲ ਅੰਦਰੋਂ ਹੋਮੇ ਦਾ ਅਹੰਕਾਰ ਦਾ ਸਫਾਇਆ ਹੋ ਜਾਏਗਾ। ਪਰ ਕਰਨਾ ਕੀ ਹੈ? ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਮਨ ਗੁਰੂ ਦੇ ਸ਼ਬਦ ਨੂੰ ਕਮਾ। ਇਹ ਤੇਰਾ ਹੋਮੇ ਜਿਹੜਾ ਹਾਥੀ ਮਸਤਿਆ ਪਿਆ ਨਾ, ਹਾਥੀ ਮਸਤਿਆ ਹੋਇਆ, ਇਹ ਸ਼ਾਂਤ ਹੋ ਜਾਏਗਾ। ਇਹ ਤੇਰਾ ਅਹੰਕਾਰ ਸ਼ਾਂਤ ਹੋ ਜਾਏਗਾ। ਹਸਤੀ ਸਿਰ ਜਿਉਂ ਅੰਕਸ਼ ਹੈ ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰ, ਇਉਂ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਹੁਣ ਤਨ ਕਰਕੇ ਤਾਂ ਸਭ ਕੁਝ ਹੈ, ਮਨ ਕਰਕੇ ਨਹੀਂ ਹੈ। ਸਿਮਰਨ ਵੀ ਤਨ ਕਰਕੇ ਹੈ, ਸੇਵਾ ਵੀ ਤਨ ਕਰਕੇ ਹੈ, ਮਨ ਨਹੀਂ ਹੈ ਨਾ। ਮਹਾਰਾਜ ਕਹਿੰਦੇ ਮਨ ਤਨ ਆਗੈ ਰਾਖ ਕੇ, ਕੱਲਾ ਤਨ ਅੱਗੇ ਹੋਣ ਕਰਕੇ ਸੇਵਾ ਪਿੱਛੇ ਵੀ ਹੰਕਾਰ ਖਲੋਤਾ ਤੇ ਸਿਮਰਨ ਪਿੱਛੇ ਵੀ ਹੰਕਾਰ ਖਲੋਤਾ। ਮੈਂ ਕੀਤਾ, ਮੈਂ ਸੇਵਾ ਕੀਤੀ, ਮੈਂ ਸੇਵਾ ਕਰਦਾ, ਮੈਂ ਪਾਠ ਕਰਦਾ, ਮੈਂ ਸਿਮਰਨ ਕਰਦਾ, ਕਿਉਂਕਿ ਇਕੱਲੇ ਤਨ ਨੇ ਕੀਤਾ ਨਾ, ਮਨ ਨੇ ਹੰਕਾਰ ਤੇ ਮਨ ਵਿੱਚ ਉਹ ਜਿਹੜੀ ਮੈਂ ਦੀ ਆਵਾਜ਼ ਸੀ ਉਹ ਤਾਂ ਮਨ 'ਚੋਂ ਆਉਂਦੀ ਸੀ ਅਤੇ ਮਨ ਅੱਗੇ ਹੋਇਆ ਹੀ ਨਹੀਂ। ਸੇਵਾ ਕਰਕੇ ਵੀ ਮੈਂ, ਸਿਮਰਨ ਕਰਕੇ ਵੀ ਮੈਂ। ਜੇ ਮਨ ਅੱਗੇ ਹੁੰਦਾ ਫਿਰ ਇਹ ਮੈਂ ਨਹੀਂ ਸੀ ਕਰਦਾ, ਫਿਰ ਇਹਨੇ ਕਹਿਣਾ ਸੀ ਤੂੰ ਹੀ ਤੂੰ, ਤੂੰ ਹੀ ਤੂੰ। ਇਸ ਲਈ ਮਹਾਰਾਜ ਕਹਿੰਦੇ ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ। ਆਪਣਾ ਮਨ ਵੀ ਅੱਗੇ ਰੱਖਣਾ, ਇਕੱਲੇ ਤਨ ਨਾਲ ਗੱਲ ਨਹੀਂ ਬਣਨੀ, ਕਿਉਂਕਿ ਇਲਾਜ ਤਾਂ ਮਨ ਦਾ ਹੋਣਾ। ਕੰਡਾ ਤੇ ਮਨ ਨੂੰ ਚੁੱਭਿਆ, ਬਿਮਾਰੀ ਤਾਂ ਮਨ ਨੂੰ ਲੱਗੀ ਹੋਈ ਹੈ। ਮਨ ਤੂੰ ਅੱਗੇ ਰੱਖ ਨਹੀਂ ਰਿਹਾ, ਉਹ ਮੈਂ ਦੀ ਬਿਮਾਰੀ ਅੰਦਰੋਂ ਨਿਕਲ ਨਹੀਂ ਰਹੀ। ਫਿਰ ਅਸੀਂ ਕਹਿੰਦੇ ਸੇਵਾ ਕਰਕੇ ਸਾਨੂੰ ਸੁੱਖ ਨਹੀਂ ਮਿਲਦਾ, ਸਿਮਰਨ ਕਰਕੇ ਸੁੱਖ, ਸੁੱਖ ਮਿਲਣਾ ਕਿੱਥੋਂ ਹੈ? ਹੋਮੇ ਵਿੱਚ ਤਾਂ ਭਰੇ ਪਏ ਹਾਂ ਅਹੰਕਾਰ 'ਚ। ਹੋਮੇ ਨੂੰ ਪਰੇ ਕਰਾਂਗੇ ਤਾਂ ਸੁਖੀ ਹੋਵਾਂਗੇ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਜਦੋਂ ਮੈਂ ਨੂੰ ਪਰੇ ਕਰਾਂਗੇ ਫਿਰ ਗੱਲ ਬਣਨੀ ਹੈ, ਉਨਾ ਚਿਰ ਗੱਲ ਨਹੀਂ ਬਣਨੀ। ਧਰਮ ਦੇ ਕਰਮ ਕਰਕੇ ਵੀ ਹੈ ਕੋਈ ਐਸਾ ਹੋਮੈ ਤੋਰ ਹੈ? ਮਹਾਰਾਜ ਗੁਰੂ ਸਾਹਿਬ ਕਹਿੰਦੇ ਕੋਈ ਹੈ ਮੇਰੇ ਸਾਹਮਣੇ ਆਵੇ ਜਿਹਨੇ ਹੋਮੇ ਨੂੰ ਤੋੜ ਦਿੱਤਾ ਹੋਵੇ, ਖਤਮ ਕਰ ਦਿੱਤਾ ਹੋਵੇ? ਮੈਂ ਜਿੱਧਰ ਵੀ ਨਜ਼ਰ ਮਾਰਦਾ ਹੋਮੇ ਨਾਲ ਹੀ ਤੁਰੇ ਫਿਰਦੇ ਲੋਕ ਨਜ਼ਰ ਆ ਰਹੇ ਨੇ, ਸਮਾਜਿਕ ਤਲ 'ਤੇ ਵੀ, ਰਾਜਨੀਤਿਕ ਤਲ 'ਤੇ ਵੀ, ਧਾਰਮਿਕ ਤਲ 'ਤੇ ਵੀ। ਕੋਈ ਹੈ ਹੀ ਨਹੀਂ ਜਿਹੜਾ ਹੋਮੇ ਤੋਂ ਬਚਿਆ ਹੋਵੇ। ਸਮਾਜਿਕ ਤਲ 'ਤੇ ਵੀ ਬੰਦਾ ਹੌਂ ਹੌਂ ਕਰਦਾ ਫਿਰ ਰਿਹਾ, ਘਰਾਂ ਦੇ ਕਲੇਸ਼ ਨਹੀਂ ਮੁੱਕਦੇ। ਕਿਉਂ ਨਹੀਂ ਮੁੱਕਦੇ? ਘਰਾਂ ਵਿੱਚੋਂ ਹੋਮੇ ਤਾਂ ਜਾ ਹੀ ਨਹੀਂ ਰਹੀ, ਮੈਂ ਤਾਂ ਜਾ ਹੀ ਨਹੀਂ ਰਹੀ। ਸਮਾਜ ਦੇ ਝਗੜੇ ਕਿਉਂ ਨਹੀਂ ਮੁੱਕਦੇ? ਗਲੀ ਮੁਹੱਲਿਆਂ ਦੇ ਝਗੜੇ, ਕਿਉਂਕਿ ਮੈਂ ਹਾਂ, ਮੈਂ ਦੱਸਣਾ ਚਾਹੁੰਦਾ ਵੀ ਮੈਂ ਜਿਸ ਗਲੀ 'ਚ ਰਹਿੰਦਾ ਮੈਂ ਕੌਣ ਹਾਂ, ਮੈਂ ਦਿਖਾਉਣਾ ਚਾਹੁੰਦਾ। ਰਾਜਨੀਤਿਕ ਤਲ ਦੇਖ ਲਓ ਅੱਜ ਕਿੰਨੀ ਗਿਰਾਵਟ ਆ ਚੁੱਕੀ ਹੈ। ਹੋਮੇ ਦੇ ਵਿੱਚ ਬੰਦਾ ਕਿੰਨੀ ਕੀ ਕੁਛ ਨਹੀਂ ਕਰਨਾ ਚਾਹੁੰਦਾ, ਮੈਂ ਦਿਖਾਉਣਾ ਚਾਹੁੰਦਾ ਹੈ। ਅਹੰਕਾਰ ਮੈਂ ਦਿਖਾਉਣਾ ਚਾਹੁੰਦਾ ਵੀ ਮੈਂ ਹਾਂ, ਅਤੇ ਮੈਂ ਕਰਦੇ ਕਰਦੇ ਅੱਜ ਕੀ ਹਾਲ ਬਣਾਤਾ ਰਾਜਨੀਤਿਕ ਦਾ। ਧਾਰਮਿਕ ਤਲ ਦੇਖ ਲਓ, ਮਹਾਰਾਜ ਕਹਿੰਦੇ ਮੈਂ ਦੇਖ ਰਿਹਾ ਹੈ ਕੋਈ ਐਸਾ, ਕੋਈ ਐਸਾ ਹੈ ਜਿਹਨੇ ਹੋਮੇ ਨੂੰ ਤੋੜਿਆ ਹੋਵੇ? ਤੀਰਥ ਜਾਓ ਤਾਂ ਹਉਂ ਹਉਂ ਕਰਤੇ ਪੰਡਿਤ ਪੁੱਛੋ,
ਤਾਂ ਮਾਇਆ ਰਾਤੇ ਉਹ ਵੀ ਹਉਂ ਹਉਂ, ਮੇਰੇ ਵਰਗਾ ਵੀ ਕਥਾ ਕਰਨ ਵਾਲਾ ਹਉਂ ਹਉਂ ਕਰ ਰਿਹਾ, ਤੀਰਥਾਂ 'ਤੇ ਜਾਣ ਵਾਲੇ ਵੀ ਹਉਂ ਹਉਂ ਕਰਕੇ ਹੀ ਆ ਰਹੇ ਨੇ, ਨਾਮ ਜਪਣ ਵਾਲਾ ਵੀ ਹਉਂ ਹਉਂ ਹੀ ਕਰ ਰਿਹਾ, ਮੈਂ ਕੀਤਾ ਮੈਂ ਕੀਤਾ। ਜੇ ਸਭ ਕੁਝ ਮੈਂ ਹੀ ਕੀਤਾ ਫਿਰ ਉਹਨੇ ਕੀ ਕਰਨਾ, ਉਹ ਤਾਂ ਕੁਛ ਵੀ ਨਹੀਂ ਹੈ। ਅਤੇ ਮਹਾਰਾਜ ਵੀ ਫਿਰ ਛੂਟ ਦੇ, ਜਿਹੜਾ ਹਉਮੇ ਵਿੱਚ ਹਉਮੇ ਦੀ ਬੋਲੀ ਬੋਲਦਾ ਨਾ, ਮੈਂ ਕੀਤਾ ਮੈਂ ਕੀਤਾ, ਮਹਾਰਾਜ ਕਹਿੰਦੇ 2 ਦਿਨ 4 ਦਿਨ 5 ਦਿਨ 10 ਦਿਨ ਤੂੰ ਰੋਜ਼ ਦਾ ਹੀ ਇਹ ਕੰਮ ਫੜ ਲਿਆ, ਮੈਂ ਕੀਤਾ ਮੈਂ। ਕਹਿੰਦੇ ਫਿਰ ਤੁਰਿਆ ਰਹਿ, ਛੱਡਤਾ, ਛੂਟ ਦੇਤੀ, ਤੁਰਿਆ ਰਹਿ। ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲੱਗ ਗਰਭ ਜੌਨ ਮੈਂ ਫਿਰਤਾ। ਜਦੋਂ ਤੱਕ ਤੂੰ ਮੈਂ ਕਹਿਣੀਆਂ ਕਹਿ, ਅਤੇ ਜਦੋਂ ਤੱਕ ਤੂੰ ਮੈਂ ਕਹੇਂਗਾ ਤਬ ਲੱਗ ਗਰਭ ਜੌਨ ਮੈਂ ਫਿਰਤਾ। ਫਿਰਦਾ ਰਹਿ ਗਰਭ ਜੋਨੀ 'ਚ, ਕਦੇ ਕਿਸੇ ਜੂਨੀ 'ਚ, ਕਦੇ ਕਿਸੇ 'ਚ, ਕਦੇ ਕਿਸੇ 'ਚ ਤੁਰਿਆ ਰਹਿ। ਤੇਰੀ ਹਉਮੇ ਨੇ ਤੈਨੂੰ ਫਿਰ ਵੱਖ ਵੱਖ ਜੂਨਾਂ ਵਿੱਚ ਪਾ ਦੇਣਾ, ਤੁਰਿਆ ਰਹਿ। ਇਸ ਲਈ ਮਹਾਰਾਜ ਸਾਡੇ ਭਲੇ ਵਾਸਤੇ ਕਹਿ ਰਹੇ ਆ ਵੀ ਮਨ ਨੂੰ ਸਮਝਾ ਲਓ, ਵੀ ਮਨਾ ਸ਼ਬਦ ਨੂੰ ਕਮਾਇਆ ਕਰ, ਇਕੱਲਾ ਪੜਿਆ ਨਾ ਕਰ, ਇਹਨੂੰ ਕਮਾ, ਇਹਦੀ ਕਮਾਈ ਕਰ, ਫਿਰ ਤੇਰੇ ਵਿੱਚੋਂ ਹਉਂ ਨਹੀਂ ਨਿਕਲੇਗੀ, ਮੈਂ ਨਹੀਂ ਨਿਕਲੇਗੀ, ਅਹੰਕਾਰ ਦੇ ਬੋਲ ਨਹੀਂ ਨਿਕਲਣਗੇ, ਫਿਰ ਤੇਰੇ ਅੰਦਰੋਂ ਨਿਰੰਕਾਰ ਦੇ ਬੋਲ ਨਿਕਲਣਗੇ। ਹੰਕਾਰ ਦੇ ਬੋਲ ਕਈਆਂ ਦੇ ਦਿਲ ਦੁਖਾ ਦਿੰਦੇ ਆ, ਕਈਆਂ ਹੰਕਾਰ ਦੇ ਬੋਲ ਕਈਆਂ ਦੇ ਅੱਖਾਂ 'ਚ ਅੱਥਰੂ ਲੈ ਆਉਂਦੇ ਆ, ਹੰਕਾਰ ਦੇ ਬੋਲ ਰਿਸ਼ਤੇ ਤੜਵਾ ਦਿੰਦੇ ਆ। ਹੰਕਾਰ ਕੀ ਨਹੀਂ ਕਰਦਾ, ਸਭ ਤੋਂ ਪਹਿਲਾਂ ਅਹੰਕਾਰ ਸਾਨੂੰ ਨਿਰੰਕਾਰ ਨਾਲੋਂ ਤੋੜ ਦਿੰਦਾ। ਜਿਹਨੇ ਨਿਰੰਕਾਰ ਨਾਲੋਂ ਤੜਵਾ ਤਾ, ਉਹ ਰਿਸ਼ਤੇ ਕਿੱਥੇ ਕਾਇਮ ਰੱਖਣ ਦੇਗਾ। ਹਉਂ ਹੈ ਮੈਂ, ਇਸ ਵਾਸਤੇ ਇਹਨੂੰ ਖਤਮ ਕਰਾਂਗੇ ਤੇ ਸਾਡਾ ਹੀ ਭਲਾ ਇਹਦੇ ਵਿੱਚ ਹੋਣਾ, ਪਰ ਖਤਮ ਕਰਨਾ ਕੌਣ ਚਾਹੁੰਦਾ। ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਸਾਹਿਬ ਜੀ ਕਹਿੰਦੇ ਇਹ ਦੇਖੋ ਕੇਂਦਰੀ ਭਾਵ 'ਤੇ ਹੀ ਜੇ ਆਪਾਂ ਰੁਕੇ ਰਹੀਏ ਤਾਂ ਸਾਰਾ ਸਮਾਂ ਇੱਥੇ ਹੀ ਲੰਘ ਸਕਦਾ। ਗੱਲ ਤਾਂ ਸਮਝਣ ਦੀ ਹੈ ਨਾ, ਸਮਝ ਕੇ ਹੀ ਅੱਗੇ ਤੁਰਿਆ ਜਾਣਾ। ਜੇ ਸਮਝ ਨਹੀਂ ਆਈ ਤਾਂ ਤੁਰਨਾ ਬੜਾ ਔਖਾ ਹੈ, ਕਿਉਂਕਿ ਕੰਡਾ ਹੈ ਨਾ, ਚੁੱਭੇਗਾ, ਉਹ ਤਕਲੀਫ ਦੇਗਾ, ਫਿਰ ਉਹ ਦੁੱਖ ਦੇਗਾ। ਗੁਰੂ ਨਾਨਕ ਸਾਹਿਬ ਦੀ ਯਾਤਰਾ ਕਿਹਦੇ ਵਾਸਤੇ ਸੀ? ਗੁਰੂ ਨਾਨਕ ਸਾਹਿਬ ਦੀ ਯਾਤਰਾ ਇਹਨਾਂ ਅਹੰਕਾਰੀਆਂ ਦੇ ਅਹੰਕਾਰ ਤੋੜਨ ਵਾਸਤੇ ਸੀ। ਜੋਗੀਆਂ ਦਾ ਅਹੰਕਾਰ ਤੋੜਿਆ ਨਾ, ਯੋਗ ਸਾਧਨਾਵਾਂ ਕਰ ਕਰਕੇ ਵੀ ਕੀ ਕਹਿੰਦੇ ਆ, ਮੈਂ ਹਾਂ ਮੈਂ ਹਾਂ ਮੈਂ ਹਾਂ, ਅਤੇ ਮਹਾਰਾਜ ਕਹਿੰਦੇ ਇੱਥੇ ਆ ਕੇ ਵੀ ਮੈਂ ਹੀ ਕਰੀ ਜਾਂਦੇ ਹੋ। ਕਬੀਰ ਮਾਇਆ ਤਜੀ ਟੰਕਿਆ ਪਿਆ, ਮਾਨ ਤਜਿਆ ਨਾ ਜਾ। ਉਹ ਮਾਨ ਤਿਆਗਣਾ ਸੀ, ਮਾਇਆ ਨਹੀਂ ਸੀ ਤਿਆਗਣੀ, ਭਾਵ ਸੰਸਾਰ ਨਹੀਂ ਸੀ ਤਿਆਗਣਾ, ਪਰਿਵਾਰ ਨਹੀਂ ਸੀ ਤਿਆਗਣਾ, ਕੀ ਤਿਆਗਣਾ ਸੀ, ਮੈਂ ਤਿਆਗ। ਮੈਂ ਤਾਂ ਅਸੀਂ ਪਹਾੜਾਂ ਦੀ ਚੋਟੀ 'ਤੇ ਵੀ ਲਈ ਫਿਰਦੇ ਹਾਂ, ਤਪ ਕਰਕੇ ਵੀ ਮੈਂ, ਯੋਗ ਸਾਧਨਾ ਕਰਕੇ ਵੀ ਮੈਂ, ਤੀਰਥਾਂ ਦੇ ਕੰਢੇ 'ਤੇ ਬੈਠ ਕੇ ਵੀ ਮੈਂ ਹੀ ਤਾਂ ਮਿਟ ਨਹੀਂ ਰਹੀ। ਕਿਉਂਕਿ ਜਿੰਨਾ ਭਿਆਨਕ ਵੱਡਾ ਰੋਗ ਹੋਏਗਾ ਉਹਨੂੰ ਸਮਾਂ ਵੀ ਉਨਾ ਲੱਗਦਾ, ਟਾਈਮ ਵੀ ਉਨਾ ਲੱਗਦਾ। ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਜ਼ੋਰ ਦਿਓ, ਇਹਨੂੰ ਜ਼ੋਰ ਦੇ ਕੇ ਸਮਝਾਉਣਾ ਕਰੋ ਵੀ ਮੇਰੇ ਮਨ, ਤੈਨੂੰ ਗੁਰੂ ਨੇ ਸ਼ਬਦ ਦਿੱਤਾ ਕਮਾਉਣ ਵਾਸਤੇ, ਇਹਨੂੰ ਕਮਾ ਲੈ, ਕਮਾਏਗਾ ਤਾਂ ਹਰੀ ਚੇਤੇ ਆਏਗਾ, ਨਹੀਂ ਕਮਾਏਗਾ ਤਾਂ ਫਿਰ ਤੈਨੂੰ ਹਰੀ ਚੇਤੇ ਨਹੀਂ ਆਉਣਾ, ਉਹ ਚੇਤੇ ਨਹੀਂ ਆਏਗਾ। ਜਦੋਂ ਕਮਾਏਗਾ ਫਿਰ ਤੈਨੂੰ ਹੁਕਮ ਮੰਨਣ ਦੀ ਜਾਚ ਆਏਗੀ, ਹੁਕਮ ਮੰਨੇਗਾ ਤਾਂ ਉਹ ਮਿਲੇਗਾ, ਤਾਂ ਵਿੱਚੋਂ ਹਉਮੈ ਸਦਾ ਲਈ ਮਿਟ ਜਾਏਗੀ, ਫਿਰ ਮੈਂ ਦੀ ਬੋਲੀ ਨਹੀਂ, ਫਿਰ ਤੂੰ ਹੀ ਤੂੰ। ਗੁਰੂ ਅਮਰਦਾਸ ਮਹਾਰਾਜ

0: ਮਹਾਰਾਜ ਜੀ ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ। ਨਾਵੇਂ ਨਾਲ ਜਿਹੜਾ ਪਰਮੇਸ਼ਵਰ ਦਾ ਨਾਮ ਹੈ ਨਾ, ਇਹ ਹਉਮੈ ਦੇ ਅਤੇ ਦੋਵੇਂ ਇੱਕ ਥਾਂ ਨਹੀਂ ਵੱਸ ਸਕਦੇ। ਜੇ ਕਹੀਏ ਵੀ ਨਾਮ ਵੀ ਮੇਰੇ ਅੰਦਰ ਵੱਸ ਜਾਏ ਅਤੇ ਮੈਂ ਵੀ ਅੰਦਰ ਵਸੀ ਰਹੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲਾਹੌਰ ਤੋਂ ਆਏ ਚਾਰ ਭਗਤ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਸਾਏ? ਚਾਰ ਭਗਤ ਆਏ ਸੀ ਨਾ, ਕਿਉਂ ਨਹੀਂ ਵਸਾਏ ਮਹਾਰਾਜ ਨੇ? ਮਹਾਰਾਜ ਕਹਿੰਦੇ ਇੱਕ ਹੀ ਵੱਸ ਸਕਦਾ, ਜਾਂ ਤੁਸੀਂ ਵੱਸ ਜਾਓ ਜਾਂ 15 ਭਗਤ ਵੱਸ ਜਾਣ, ਦੋਵੇਂ ਨਹੀਂ ਵੱਸ ਸਕਦੇ ਤੁਸੀਂ। ਕਿਉਂਕਿ ਇੱਕ ਪਾਸੇ ਕਬੀਰ ਸਾਹਿਬ ਨੇ ਕਹਿਣਾ ਕਬੀਰ ਮੇਰਾ ਮੁਜਮ ਹੈ ਕਿਛ ਨਹੀਂ, ਅਤੇ ਦੂਜੇ ਪਾਸੇ ਤੁਸੀਂ ਕਹਿਣਾ ਹਾਂ ਮੈਂ ਉਹੀ ਰਹੇ ਮੈਂ ਉਹੀ ਰਹੇ, ਫਿਰ ਤਾਲਮੇਲ ਕਿੱਦਾਂ ਬੈਠੇਗਾ? ਦੋਵੇਂ ਨਹੀਂ ਤੁਸੀਂ ਬੈਠ ਸਕਦੇ। ਅਤੇ ਜਦੋਂ ਮਹਾਰਾਜ ਨੇ ਕਿਹਾ ਵੀ ਤੁਹਾਨੂੰ ਜਗ੍ਹਾ ਨਹੀਂ ਮਿਲਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਫਿਰ ਉਹਨਾਂ ਨੇ ਕੀ ਕੀਤਾ? ਫਿਰ ਵਿਰੋਧ ਕੀਤਾ। ਅਸੀਂ ਕੇਵਲ ਇੱਕ ਮੁੱਦਾ ਲੈ ਕੇ ਨਾ ਚੱਲੀਏ, ਅਸੀਂ ਦੇਖੀਏ ਕਿੰਨੇ ਮੁੱਦੇ ਬਣ ਗਏ ਗੁਰੂ ਮਹਾਰਾਜ ਦੀ ਸ਼ਹਾਦਤ ਦੇ। ਉਹਦੇ ਵਿੱਚੋਂ ਸਭ ਤੋਂ ਵੱਡਾ ਮੁੱਦਾ ਇਹ ਸੀ ਵੀ ਇਹਨਾਂ ਨੇ ਲਾਹੌਰ ਤੋਂ ਆਏ ਭਗਤਾਂ ਦੀ ਬਾਣੀ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਸੁਭਾਏ ਮੰਨ ਕੀਤੀ, ਉਹਨਾਂ ਨੂੰ ਜਗ੍ਹਾ ਕਿਉਂ ਨਹੀਂ ਦਿੱਤੀ? ਇਹ ਵਿਰੋਧ ਹੋ ਗਿਆ। ਮਹਾਰਾਜ ਕਹਿੰਦੇ ਵਿਰੋਧ ਕਰੋ ਪਰ ਦੋਵੇਂ ਇੱਕ ਥਾਂ ਨਹੀਂ ਵੱਸ ਸਕਦੇ, ਇੱਕ ਮਿਆਨ 'ਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ, ਜਾਂ ਹਉਮੈ ਹੈ ਅਤੇ ਜਾਂ ਫਿਰ ਮੈਂ ਹਾਂ ਅਤੇ ਜਾਂ ਤੂੰ ਹੈ। ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ। ਜੇ ਇਹ ਤਾਂ ਚਲੋ ਦੇਖੋ ਬਾਹਰੋਂ ਆਏ ਸੀ ਚੱਲ ਕੇ, ਜੇ ਘਰ ਵਿੱਚ ਵੀ ਕਿਸੇ ਨੇ ਅਹੰਕਾਰ ਕੀਤਾ ਤਾਂ ਮਹਾਰਾਜ ਕਹਿੰਦੇ ਜਾਂ ਤੂੰ ਹੈ ਅਤੇ ਜਾਂ ਮੈਂ ਹਾਂ, ਦੋਵੇਂ ਨਹੀਂ ਬਹਿਸ ਹੁਣ, ਦੋਵੇਂ ਇਕੱਠੇ ਨਹੀਂ ਹੋ ਸਕਦੇ। ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਪ੍ਰਿਥੀ ਚੰਦ ਪੁੱਤਰ ਹੈ ਨਾ, ਮਹਾਰਾਜ ਕਹਿੰਦੇ ਆ ਜਾਂ ਹੁਣ ਤੂੰ ਹੈ ਅਤੇ ਜਾਂ ਮੈਂ ਹਾਂ, ਦੋਵੇਂ ਇਕੱਠੇ ਨਹੀਂ ਹੋ ਸਕਦੇ ਹੁਣ, ਕਿਉਂਕਿ ਤੇਰਾ ਹੰਕਾਰ ਬੋਲਦਾ। ਹੰਕਾਰ ਝਗੜਾ ਪੈਦਾ ਕਰਦਾ, ਹੰਕਾਰ ਕਲੇਸ਼ ਪੈਦਾ ਕਰਦਾ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਹੰਕਾਰ ਨੇ ਕੀ ਪੈਦਾ ਕੀਤਾ? ਝਗੜਾ ਪੈਦਾ ਕਰਤਾ। ਅੱਜ ਚਾਰੇ ਪਾਸੇ ਝਗੜੇ ਹੈ, ਕਲਾ ਕਲੇਸ਼ ਹੈ, ਅਮਨ ਸ਼ਾਂਤੀ ਕਿੱਥੇ ਹੈ? ਕਾਰਨ ਕੀ ਹੈ? ਹਉਮੈ ਹੰਕਾਰ, ਨਿਭਣਾ ਕੋਈ ਵੀ ਨਹੀਂ ਚਾਹੁੰਦਾ, ਇਸ ਲਈ ਕਲਾ ਕਲੇਸ਼ ਚਾਰੇ ਪਾਸੇ। ਉੱਦਾਂ ਅਸੀਂ ਕਹਿੰਦੇ ਅਮਨ ਸ਼ਾਂਤੀ ਹੋ ਜਾਏ, ਕਿੱਥੋਂ ਹੋਏਗੀ? ਹਉਮੈ ਤਾਂ ਛੱਡਣਾ ਨਹੀਂ ਚਾਹੁੰਦੇ। ਗੁਰੂ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਨੇ ਬਾਬਾ ਦਾਤੂ ਜੀ ਨੂੰ ਕਹਿਤਾ ਤੇਰਾ ਅਹੰਕਾਰ ਹੀ ਤੈਨੂੰ ਕਿਸੇ ਦਿਨ ਲੈ ਕੇ ਬੈਠ ਜਾਏਗਾ, ਕਿਉਂਕਿ ਹੰਕਾਰ ਕ੍ਰੋਧ ਪੈਦਾ ਕਰਦਾ ਨਾ, ਅਤੇ ਕ੍ਰੋਧ ਨੇ ਵਿਰੋਧ ਕਰਨਾ, ਅਤੇ ਉਹ ਵਿਰੋਧ ਕ੍ਰੋਧ ਅਹੰਕਾਰ ਨੇ ਕੀ ਕੀਤਾ? ਗੁਰੂ ਅਮਰਦਾਸ ਜੀ ਦੀ ਵੱਖੀ 'ਤੇ ਲੱਤ ਮਾਰੀ। ਇਸ ਲਈ ਉਹ ਥਾਂ ਨਹੀਂ ਮਿਲੀ ਉਨ੍ਹਾਂ ਚਿਰ ਜਿੰਨਾ ਚਿਰ ਅੰਦਰੋਂ ਹਉਮੈ ਨਹੀਂ ਹੰਕਾਰ ਨਹੀਂ ਨਿਕਲਿਆ। ਰਾਮ ਰਾਏ ਨੂੰ ਹੰਕਾਰ ਹੋ ਗਿਆ ਵੀ ਮੇਰੇ ਕੋਲ ਤਾਂ ਬੜੀ ਪਾਵਰ ਹੈ, ਬੜੀ ਪਾਵਰ ਹੈ। ਗੁਰੂ ਹਰਿਰਾਏ ਸਾਹਿਬ ਕਹਿੰਦੇ ਫਿਰ ਤੇਰਾ ਰਸਤਾ ਹੋਰ ਅਤੇ ਮੇਰਾ ਹੋਰ, ਅਸੀਂ ਇਕੱਠੇ ਨਹੀਂ ਹੋ ਸਕਦੇ। ਹਾਲਾਂਕਿ ਪਿਓ ਪੁੱਤਰ ਹੈ ਪਰ ਮਹਾਰਾਜ ਕਹਿੰਦੇ ਇਕੱਠੇ ਨਹੀਂ ਹੋ ਸਕਦੇ, ਕਿਉਂਕਿ ਤੇਰੇ ਅੰਦਰ ਮੈਂ ਆ ਗਈ, ਇਸ ਘਰ 'ਚੋਂ ਆਵਾਜ਼ ਤੂੰ ਹੀ ਦੀ ਆਉਂਦੀ ਹੈ, ਮੈਂ ਤੂੰ ਇਕੱਠੇ ਨਹੀਂ ਹੋ ਸਕਦੇ। ਬਹੁਤ ਨੇ ਐਸੀਆਂ ਵਿਚਾਰਾਂ ਅਸੀਂ ਇਤਿਹਾਸ ਵਿੱਚੋਂ ਪੜ੍ਹ ਸੁਣ ਸਕਦੇ ਹਾਂ। ਮਹਾਰਾਜ ਜੀ ਸਮਝਾਉਂਦੇ ਆ, ਕਹਿੰਦੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਵੇਂ ਨਾ ਵੱਸੈ ਇੱਕ ਠਾਏ, ਇੱਕ ਥਾਏ ਦੋਵੇਂ ਨਹੀਂ ਵੱਸ ਸਕਦੇ, ਮੈਂ ਵੀ ਹੋਵਾਂ ਅਤੇ ਤੂੰ ਵੀ ਹੋਵੇਂ, ਦੋਵਾਂ 'ਚੋਂ ਇੱਕ ਨੂੰ ਰਹਿਣਾ ਪਏਗਾ, ਜਾਂ ਮੈਂ ਨੂੰ ਜਾਂ ਤੂੰ ਨੂੰ। ਘਰ ਵਿੱਚ ਕੋਈ ਕਲੇਸ਼ ਹੋ ਜਾਏ ਨਾ, ਬਹੁਤ ਵੱਡਾ ਕਲੇਸ਼ ਹੋ ਜਾਏ, ਰੋਜ਼ ਕਲੇਸ਼ ਹੋ ਜਾਏ, ਰੋਜ਼ ਇੱਕ ਦਿਨ ਹੱਥ ਜੋੜ ਕੇ ਫਿਰ ਬੰਦਾ ਕਹਿੰਦਾ ਵੀ ਹੁਣ ਇਕੱਠੇ ਨਹੀਂ ਰਹਿ ਸਕਦੇ, ਜਾਂ ਤੂੰ ਰਹੇਗਾ ਅਤੇ ਜਾਂ ਮੈਂ ਰਹਾਂਗਾ। ਫਿਰ ਉਹ ਮੈਂ ਤੂੰ ਵਾਲਾ ਕਲੇਸ਼ ਬੰਦੇ ਨੂੰ ਕਿੱਥੇ ਲੈ ਜਾਂਦਾ? ਘਰਾਂ ਦੇ ਉਜਾੜੇ ਹੋ ਜਾਂਦੇ ਨੇ। ਅੱਜ ਜੇ ਅਸੀਂ ਦੇਖਦੇ ਹਾਂ ਮੁਲਕ ਵੰਡੇ ਗਏ ਨੇ, ਉਹ ਮੁਲਕ ਦਾ ਦਰਦ ਅੱਜ ਵੀ ਅਸੀਂ ਮਹਿਸੂਸ ਕਰਦੇ ਹਾਂ। ਜਦੋਂ ਵੰਡ ਹੋਈ 47 ਦੀ, ਅਸੀਂ ਅੱਜ ਵੀ ਉਹ ਸਾਡੇ ਬਜ਼ੁਰਗ ਮਹਿਸੂਸ ਕਰਦੇ ਆ ਉਸ ਪੀੜਾ ਨੂੰ, ਉਹ ਵੰਡ ਕਿਉਂ ਹੋ ਰਹੀ ਹੈ? ਜਾਂ ਤੂੰ ਰਹੇਗਾ ਅਤੇ ਜਾਂ ਮੈਂ ਰਹਾਂਗਾ, ਬਸ ਤੂੰ ਮੈਂ ਦੀ ਵੰਡ ਸੀ ਉਹ। ਜੇ ਤੂੰ ਰਹਿਣਾ ਤਾਂ ਮੈਂ ਨਹੀਂ, ਜੇ ਮੈਂ ਰਹਿਣਾ ਤਾਂ ਤੂੰ, ਜਾਂ ਮੈਂ ਹਾਂ ਤਾਂ ਫਿਰ ਤੈਨੂੰ ਨਹੀਂ ਰਹਿਣ ਦੇਣਾ। ਇਸ ਕਲੇਸ਼ ਨੇ ਕਿੰਨੀ ਵੱਡੀ ਵੰਡ ਕਰਵਾਤੀ, ਵੰਡੀਆਂ ਪਵਾਤੀਆਂ। ਅਸੀਂ ਕੇਵਲ ਗੁਰੂ ਸਾਹਿਬ ਨੂੰ ਮੱਥਾ ਹੀ ਨਾ ਟੇਕਦੇ ਸਾਰੀ ਉਮਰ ਰਹਿ ਜਾਈਏ, ਗੁਰੂ ਸਾਹਿਬ ਸਮਝਾ ਕੀ ਰਹੇ ਆ, ਸਾਨੂੰ ਜੀਵਨ ਜਾਚ ਕਿਹੜੀ ਸਿਖਾ ਰਹੇ ਆ, ਅਸੀਂ ਕੀ ਉਹ ਜਾਚ ਸਿੱਖ ਰਹੇ ਹਾਂ। ਕੇਵਲ ਸਾਰੀ ਉਮਰ ਮਾਫ ਕਰਿਆ ਜੇ, ਮੱਥਾ ਹੀ ਨਾ ਟੇਕਦੇ ਰਹਿ ਜਾਈਏ। ਸਤਿਗੁਰੂ ਮਹਾਰਾਜ ਜੀ ਸਾਡੇ 'ਤੇ ਮਿਹਰ ਕਰਨ, ਤਰਸ ਕਰਨ। ਗੁਰੂ ਸਾਹਿਬ ਕਹਿੰਦੇ ਇੱਕ ਗੱਲ ਧਿਆਨ 'ਚ ਰੱਖਿਓ, ਕਿਉਂ ਕਿਹਾ ਤੂੰ ਗੁਰ ਕਾ ਸ਼ਬਦ ਕਮਾਏ, ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਉਹ ਦੋਵੇਂ ਇੱਕ ਥਾਂ ਨਹੀਂ ਵੱਸ ਸਕਦੇ। ਮੈਂ ਪਾਠ ਕੀਤਾ, ਮੈਂ ਕੀਤਾ, ਅਤੇ ਦੂਜੇ ਪਾਸੇ ਕਿੰਨਾ ਮੈਨੂੰ ਫਲ ਨਹੀਂ ਮਿਲਿਆ, ਕਿੱਥੋਂ ਮਿਲਣਾ ਸੀ, ਮੈਂ ਤਾਂ ਅੰਦਰੋਂ ਕੱਢੀ ਨਹੀਂ। ਫਲ ਤਾਂ ਤਾਂ ਮਿਲਦਾ ਨਾ ਜੀ ਅਸੀਂ ਕਹਿੰਦੇ ਵੀ ਤੂੰ ਕਿਰਪਾ ਕਰ, ਉੱਥੇ ਤਾਂ ਕਹਿ ਰਿਹਾ ਮੈਂ ਹਾਂ, ਫਲ ਕਿੱਥੋਂ ਮਿਲਣਾ ਸੀ। ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੈਂ ਜਿਉਂ ਕੁੰਚਰ ਇਸ਼ਨਾਨ। ਸਤਿਗੁਰੂ ਮਹਾਰਾਜ ਕਹਿੰਦੇ ਦੋਵੇਂ ਇੱਕ ਥਾਂ ਨਹੀਂ ਵੱਸ ਸਕਦੇ ਹਨ।
1: ਹਉਮੈ ਵਿੱਚ ਸੇਵਾ ਨਾ ਹੋਵਾਈ ਤਾਂ ਮਨ ਬਿਰਥਾ ਜਾਏ।
0: ਕਿਉਂ ਨਹੀਂ ਵੱਸ ਸਕਦੇ? ਮਹਾਰਾਜ ਕਹਿੰਦੇ ਹਉਮੈ 'ਚ ਸੇਵਾ ਹੀ ਨਹੀਂ ਹੁੰਦੀ, ਅਤੇ ਫਿਰ ਸੇਵਾ ਹੀ ਨਹੀਂ ਹੁੰਦੀ ਅਤੇ ਫਿਰ ਉਹ ਫਲ ਕਿੱਥੋਂ ਮਿਲਣਾ, ਫਿਰ ਤਾਂ ਬਿਰਥਾ ਹੈ। ਬਹੁਤ ਸੇਵਾ ਕੀਤੀ, ਬਹੁਤ ਕੀਤੀ ਸੇਵਾ, ਪਰ ਸਭ ਸੇਵਾ ਬਿਰਥੀ ਚਲੀ ਗਈ। ਕਿਉਂ? ਕਿਉਂਕਿ ਵਿੱਚ ਮੈਂ ਆ ਗਈ, ਮੈਂ ਕੀਤੀ, ਇਹ ਮੈਂ ਹੀ ਤਾਂ ਪਿੱਛਾ ਨਹੀਂ ਛੱਡ ਰਹੀ ਸਾਡਾ। ਕੋਈ ਵੀ ਚੰਗਾ ਕਰਮ ਕਰੋ ਮੈਂ ਪਹਿਲਾਂ, ਕੋਈ ਵੀ ਨੇਕ ਕਰਮ ਕਰੋ ਹੰਕਾਰ ਪਹਿਲਾਂ ਆ ਜਾਂਦਾ। ਇਹ ਮਾਇਆ ਦਾ ਛੱਡਿਆ ਹੋਇਆ ਬਹੁਤ ਵੱਡਾ ਦੂਤ ਹੈ। ਜਿੱਥੇ ਹਉਮੈ ਹੰਕਾਰ ਆ ਗਿਆ, ਉੱਥੇ ਕਾਮ ਕ੍ਰੋਧ ਲੋਭ ਮੋਹ ਨੇ ਵੀ ਆ ਜਾਣਾ। ਇਕੱਲਾ ਇਹ ਥੋੜ੍ਹੀ ਆਉਂਦਾ, ਇਹ ਨਾਲ ਚਾਰ ਹੋਰ ਰੋਗ ਲੈ ਕੇ ਆਉਂਦਾ। ਇਸ ਲਈ ਮਹਾਰਾਜ ਕਹਿੰਦੇ ਇਹਨੂੰ ਪਰੇ ਕਰ, ਹਉਮੈ ਨੂੰ ਇਹਨੂੰ ਨਾਸ਼ ਕਰ, ਇਹਨੂੰ ਸਾੜ ਦੇ ਹਉਮੈ ਨੂੰ ਸ਼ਬਦ ਦੀ ਅਗਨੀ ਵਿੱਚ, ਤਾਂ ਕਿ ਇਹ ਦੁਬਾਰਾ ਪੈਦਾ ਹੀ ਨਾ ਹੋਵੇ ਤੇਰੇ ਅੰਦਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਉਮੈ ਵਿੱਚ ਸੇਵਾ ਨਾ ਹੋਵਈ, ਅਤੇ ਹਉਮੈ ਵਿੱਚ ਹੀ ਸੇਵਾ ਹੋ ਰਹੀ ਹੈ। ਭਰਿਆ ਪਿਆ ਸੰਸਾਰ ਹਉਮੈ ਵਿੱਚ ਸੇਵਾ ਕਰ ਰਿਹਾ, ਅਤੇ ਜੇ ਮਾੜਾ ਜਿਹਾ ਕੋਈ ਟੋਕਦੇ ਰੋਕਦੇ ਉਸੇ ਵੇਲੇ ਉਹਦੇ ਗਲ ਪੈ ਜਾਂਦਾ, ਉਹਦੇ ਨਾਲ ਫਿਰ ਲੜਨ ਨੂੰ ਤਿਆਰ। ਉਹਨੂੰ ਫਿਰ ਕਹਿੰਦਾ ਤੂੰ ਬਾਹਰ ਆ, ਮੈਂ ਤੈਨੂੰ ਦੱਸਦਾ ਸੇਵਾ ਕਿੱਦਾਂ ਹੁੰਦੀ ਹੈ। ਇਹ ਹਉਮੈ ਦੇ ਬੋਲ ਹੀ ਨੇ ਨਾ। ਭਾਈ ਬੁੱਧੂ ਸਾਹਿਬ ਵਰਗਾ ਕੌਣ ਬਣ ਜਾਏਗਾ? ਮਹਾਰਾਜਾ ਰਣਜੀਤ ਸਿੰਘ ਮਿਲਣ ਲਈ ਆਏ ਆ, ਕਹਿੰਦੇ ਬੁੱਧੂ ਸਾਹਿਬ ਨੂੰ ਮਿਲਣਾ, ਕਹਿੰਦੇ ਬੁੱਧੂ ਨੂੰ ਮਿਲਣਾ ਤੇ ਮੈਂ ਆ, ਸਾਹਿਬ ਨੂੰ ਮਿਲਣਾ ਤੇ ਗੁਰੂ ਗ੍ਰੰਥ ਸਾਹਿਬ ਨੂੰ ਮਿਲੋ। ਸਾਹਿਬ ਉਹ ਨੇ, ਮੈਂ ਤੇ ਬੁੱਧੂ ਹਾਂ। ਹੁਣ ਆਪਣੇ ਆਪ ਨੂੰ ਬੁੱਧੂ ਕੌਣ ਅਖਾਉਣਾ ਚਾਹੁੰਦਾ? ਹਰ ਕੋਈ ਕਹਿੰਦਾ ਵੀ ਮੈਂ ਵਿਦਵਾਨ ਹਾਂ, ਮੇਰੇ ਤੋਂ ਵੱਡਾ ਵਿਦਵਾਨ ਕੌਣ ਹੈ? ਕਿਉਂਕਿ ਹਉਮੈ ਹੈ, ਮੈਂ ਹਾਂ। ਸਤਿਗੁਰੂ ਮਹਾਰਾਜ ਜੀ ਕਹਿੰਦੇ ਪਹਿਲੀ ਗੱਲ ਦੋਵੇਂ ਇੱਕ ਥਾਂ ਨਹੀਂ ਵਸਣੇ, ਕਿਉਂਕਿ ਸਾਰੀ ਜਿੰਨੀ ਵੀ ਸੇਵਾ ਹੋ ਰਹੀ ਹਉਮੈ 'ਚ ਹੀ ਹੋ ਰਹੀ ਹੈ, ਅਹੰਕਾਰ 'ਚ ਹੀ ਹੋ ਰਹੀ ਹੈ। ਇਸ ਹਉਮੈ ਨੇ ਬਹੁਤ ਨੁਕਸਾਨ ਕੀਤਾ ਹੈ, ਇਹ ਵੀ ਸੱਚ ਕਹਿ ਦਿਆਂ, ਤੁਸੀਂ ਸੁਣ ਲਿਓ। ਪਹਿਲੇ ਜਿੰਨੇ ਤੁਸੀਂ ਬਜ਼ੁਰਗ ਬੈਠੇ ਹੋ ਨਾ, ਜਾਂ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਹੋਵੇਗਾ, ਇੱਕ ਸਮਾਂ ਸੀ ਜਦੋਂ ਸਾਡੇ ਫੈਸਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੇ ਸੀ। ਜਦੋਂ ਸਾਡੇ ਫੈਸਲੇ, ਉਹ ਕਹਿੰਦੇ ਛੱਡੋ ਕੋਰਟ ਕਰੇ ਕਚਹਿਰੀ ਕੀ ਲੈਣ ਜਾਣਾ, ਗੁਰੂ ਗ੍ਰੰਥ ਸਾਹਿਬ ਤੋਂ ਵੱਡੀ ਕੋਰਟ ਕਿਹੜੀ ਹੈ? ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਜੱਜ, ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਵਕੀਲ ਕਿਹੜਾ ਹੈ? ਅਸੀਂ ਵੱਡੀ ਕੋਰਟ ਵਿੱਚ ਫੈਸਲਾ ਕਰ ਲੈਂਦੇ ਹਾਂ ਦੋ ਧਿਰਾਂ ਬੈਠ ਕੇ, ਪਰ ਸਾਡੇ ਹਉਮੈ ਨੇ ਕੀ ਕੀਤਾ? ਅੱਜ ਗੁਰੂ ਨੂੰ ਕੋਰਟ ਵਿੱਚ ਲਿਜਾਣਾ ਕੀਤਾ। ਇਹ ਹਉਮੈ ਆ ਨਾ। ਕਿਤੇ ਸਮਾਂ ਹੁੰਦਾ ਸੀ ਦੋ ਧਿਰਾਂ ਗੁਰੂ ਗ੍ਰੰਥ ਸਾਹਿਬ ਕੋਲ ਬੈਠ ਕੇ ਫੈਸਲਾ ਕਰਕੇ, ਅਰਦਾਸ ਕਰਕੇ ਹੁਕਮ ਲੈ ਕੇ ਜਾਂਦੇ ਨੇ, ਅੱਜ ਸਾਡੇ ਹੰਕਾਰ ਨੇ ਗੁਰੂ ਨੂੰ ਹੀ ਕੋਰਟ ਤੱਕ ਲਿਜਾਣਾ ਕੀਤਾ। ਇਹ ਸਾਡੇ ਹਉਮੈ ਕਰਕੇ ਹੈ, ਇਹ ਸਾਡੇ ਹੰਕਾਰ ਕਰਕੇ ਹੈ, ਕਿਉਂਕਿ ਅਸੀਂ ਸਮਝ ਨਹੀਂ ਸਕੇ, ਅਸੀਂ ਉਹਨੂੰ ਪਛਾਣ ਨਹੀਂ ਸਕੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਸਮਝ ਸਕੇ ਹਾਂ, ਪਛਾਣ ਸਕੇ ਹਾਂ। ਅੱਜ ਕਿੰਨੇ ਗੁਰੂ ਘਰਾਂ ਦੇ ਫੈਸਲੇ ਕੋਰਟ ਵਿੱਚ ਹੋ ਰਹੇ ਨੇ, ਕਚਹਿਰੀਆਂ 'ਚ ਹੋ ਰਹੇ ਆ, ਜਦਕਿ ਫੈਸਲੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹੁੰਦੇ ਸੀ, ਅਕਾਲ ਤਖ਼ਤ ਸਾਹਿਬ 'ਤੇ ਹੁੰਦੇ ਸੀ। ਉਸ ਤੋਂ ਵੱਡਾ ਤਖ਼ਤ ਕਿਹੜਾ ਸਾਡੇ ਕੋਲ? ਇਹ ਬੜੀਆਂ ਨੇ ਵਿਚਾਰਾਂ ਇਸ ਸ਼ਬਦ ਦੇ ਨਾਲ ਜਿਹੜੇ ਖੁਲਾਸੇ ਹੋਣੇ ਆ, ਕਿਉਂਕਿ ਦੇਖੋ ਬੜੀ ਵਾਰ ਹੱਥ ਜੋੜ ਕੇ ਬੇਨਤੀ ਕੀਤੀ, ਅਰਥ ਕਰਨੇ ਆ ਅਤੇ ਆਪਾਂ 5-7 ਮਿੰਟ 'ਚ ਕਰਕੇ ਤੁਰ ਜਾਵਾਂਗੇ, ਪਰ ਗੱਲ ਤਾਂ ਸਮਝਦੀ ਹੈ ਨਾ। ਸਾਹਿਬ ਕਹਿੰਦੇ ਮੈਂ ਦੇਖ ਰਿਹਾ ਹਉਮੈ ਵਿੱਚ ਸੇਵਾ ਕਰ ਰਹੇ ਨੇ ਲੋਕ, ਪਰ ਹਉਮੈ 'ਚ ਕਦੇ ਸੇਵਾ ਨਹੀਂ ਹੁੰਦੀ, ਸੇਵਾ ਹਮੇਸ਼ਾ ਨਿਭ ਕੇ ਹੁੰਦੀ ਹੈ, ਆਕੜ ਕੇ ਸੇਵਾ ਨਹੀਂ ਹੁੰਦੀ, ਸੇਵਾ ਹਮੇਸ਼ਾ ਝੁੱਕ ਕੇ ਹੁੰਦੀ ਹੈ, ਕਿਉਂਕਿ ਸੇਵਾ ਨੇ ਸਾਨੂੰ ਫਲ ਦੇਣਾ। ਫਲ ਉਹਨੂੰ ਲੱਗੇਗਾ ਜਿਹੜਾ ਝੁਕੇਗਾ, ਜਿਹੜਾ ਝੁਕਿਆ ਹੀ ਨਹੀਂ ਉਹਨੂੰ ਫਲ ਕਿੱਥੇ ਲੱਗਣਾ। ਸਿੰਬਲ ਰੁੱਖ ਸਾਰਾ ਇਹਦਾ ਅਤ ਦੀਰਘ ਅਤ ਮੁੱਚ, ਅਤੇ ਉਹਦੇ ਤਾਂ ਪੱਤੇ ਵੀ ਨਿਕੰਮੇ ਨੇ, ਉਹਦੇ ਫੁੱਲ ਵੀ ਕਿਸੇ ਕੰਮ ਦੇ ਨਹੀਂ, ਫਲ ਵਿੱਚ ਕੀ ਹੋਏਗਾ? ਦੇਖਣ ਨੂੰ ਬੜਾ ਸੋਹਣਾ, ਕਈ ਦੇਖਣ ਨੂੰ ਬੜੇ ਧਰਮੀ ਲੱਗਦੇ ਆ, ਬੜਾ ਧਰਮੀ ਹੈ, ਪਰ ਅੰਦਰ ਹਉਮੈ ਨਾਲ ਭਰਿਆ ਪਿਆ, ਹੰਕਾਰ ਨਾਲ। ਉਹ ਤਾਂ ਰੱਬ ਨੂੰ ਵੀ ਕੁਝ ਨਹੀਂ ਸਮਝਦਾ, ਉਹਦੇ ਹੰਕਾਰ ਨੂੰ ਵੀ ਕੁਝ, ਨਿਰੰਕਾਰ ਨੂੰ ਵੀ ਕੁਝ ਨਹੀਂ ਸਮਝਦਾ। ਇਸ ਵਾਸਤੇ ਇੱਕ ਨੌਜਵਾਨ, ਇਹ ਹਕੀਕਤ ਹੈ, ਇੱਥੇ ਹੀ ਮਿਲਿਆ ਸੀ ਇੱਕ ਨੌਜਵਾਨ ਗੁਰਦੁਆਰਾ ਸਾਹਿਬ, ਕਹਿੰਦਾ ਮੈਂ ਬੜਾ ਦੁਖੀ ਹਾਂ, ਪਰੇਸ਼ਾਨ ਹਾਂ। ਪੁੱਛਿਆ ਤੇਰੀ ਪਰੇਸ਼ਾਨੀ ਦਾ ਕਾਰਨ, ਇਹ ਹਕੀਕਤ ਬਿਆਨ ਕਰਨ ਲੱਗਾ। ਉਹਨੇ ਉਹ ਬਾਣੀ ਅਤੇ ਬਾਣੀ ਨਾਲ ਜੁੜਿਆ ਹੋਇਆ, ਬਾਣੀ ਅਤੇ ਬਾਣੀ ਦੇ ਨਾਲ, ਚਲੋ ਨੌਕਰੀ ਪੇਸ਼ਾ, ਨੌਕਰੀ ਕਰਦਾ, ਜਿਸ ਥਾਂ 'ਤੇ ਉਹ ਨੌਕਰੀ ਕਰ ਰਿਹਾ ਨਾ, ਉਹਦਾ ਜਿਹੜਾ ਮਾਲਕ ਹੈ ਉਹ ਹੇਰਾ ਫੇਰੀ ਕਰਦਾ, ਅਤੇ ਉਹ ਆਪਣੇ ਮਾਲਕ ਨੂੰ ਕਹਿੰਦਾ ਵੀ ਤੂੰ ਮੇਰੇ ਕੋਲੋਂ ਆਹ ਕੰਮ ਜਿਹੜਾ ਇਹ ਨਾ ਕਰਵਾ, ਮੇਰਾ ਗੁਰੂ ਮੇਰੀ ਇਜਾਜ਼ਤ ਨਹੀਂ ਦਿੰਦਾ, ਮੇਰਾ ਗੁਰੂ ਮੈਨੂੰ ਇਹ ਹੁਕਮ ਨਹੀਂ ਦਿੰਦਾ, ਮੈਂ ਆਪਣੇ ਗੁਰੂ ਦੇ ਮੁਤਾਬਕ ਚੱਲਣਾ। ਅਤੇ ਮਾਲਕ ਪਤਾ ਕੀ ਕਹਿੰਦਾ? ਕਹਿੰਦਾ ਤੂੰ ਆਪਣੇ ਗੁਰੂ ਨੂੰ ਗੁਰੂ ਗੁਰਦੁਆਰੇ ਰੱਖਿਆ ਕਰ, ਇੱਥੇ ਨਹੀਂ ਤੇਰਾ ਗੁਰੂ ਚੱਲਣਾ। ਅਤੇ ਜਿਹੜਾ ਕਹਿ ਰਿਹਾ ਉਹ ਆਪ ਗੁਰਦੁਆਰੇ ਆਉਂਦਾ, ਉਹ ਆਪ ਰੋਜ਼ ਮੱਥਾ ਟੇਕ ਕੇ ਜਾਂਦਾ, ਰੋਜ਼ ਸੰਗਤ ਕਰਦਾ, ਰੋਜ਼ ਜੋੜੇ ਵੀ ਝਾੜ ਕੇ ਜਾਂਦਾ, ਅਤੇ ਆਪਣੀ ਬੈਠ ਕੇ ਆਪਣੀ ਥਾਂ 'ਤੇ, ਅਤੇ ਉਹਨੂੰ ਕਹਿ ਰਿਹਾ ਵੀ ਆਪਣਾ ਗੁਰੂ ਗੁਰਦੁਆਰੇ ਰੱਖਿਆ ਕਰ। ਉਹ ਕਹਿੰਦਾ ਮੈਂ ਬੜਾ ਪਰੇਸ਼ਾਨ ਹਾਂ। ਇਹਦਾ ਮਤਲਬ ਹਉਮੈ ਵਿੱਚ ਸੇਵਾ, ਕੀ ਫਾਇਦਾ ਇੱਥੇ ਆਉਣ ਦਾ, ਮੱਥਾ ਟੇਕਣ ਦਾ, ਜੋੜੇ ਝੜਨ ਦਾ ਕੀ ਫਾਇਦਾ, ਜੇ ਵਿੱਚ ਹਉਮੈ ਗੁਰੂ ਨੂੰ ਪਛਾਣਿਆ ਹੀ ਨਹੀਂ ਆਪਾਂ, ਗੁਰੂ ਨੂੰ ਜਾਣਿਆ ਹੀ ਨਹੀਂ ਆਪਾਂ, ਫਿਰ ਸੇਵਾ ਕੀ ਸਫਲ ਹੋ ਜਾਏਗੀ? ਇਹ ਮੈਂ ਨਹੀਂ ਕਹਿ ਰਿਹਾ, ਗੁਰੂ ਅਮਰਦਾਸ ਮਹਾਰਾਜ ਕਹਿ ਰਹੇ ਆ, ਹਉਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ, ਫਿਰ ਇਹ ਮਨ ਬਿਰਥਾ ਚਲਾ ਜਾਏਗਾ, ਕਿਉਂਕਿ ਇਹਨੂੰ ਉਹ ਫਲ ਮਿਲਿਆ ਹੀ ਨਹੀਂ, ਜਿਹਦੇ ਨਾਲ ਸਫਲ ਸਫਲ ਭਈ ਸਫਲ ਯਾਤਰਾ, ਉਹ ਇਹਨੂੰ ਫਲ ਮਿਲਿਆ ਹੀ ਨਹੀਂ, ਇਹ ਬਿਰਥਾ ਚਲਾ ਗਿਆ। ਹਉਮੈ ਵਿੱਚ ਉਹਦੇ ਗੁਣ, ਹਉਮੈ ਵਿੱਚ ਤਾਂ ਬੰਦਾ ਕਹਿੰਦਾ ਮੇਰੇ ਗੁਣ ਗਾਓ, ਅਸੀਂ ਉਹਦੇ ਗੁਣ ਕਿਵੇਂ ਗਾਵਾਂਗੇ? ਅਤੇ ਜੇ ਉਹਦੇ ਗੁਣ ਨਹੀਂ ਗਾਏ ਤਾਂ ਫਿਰ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਸਾਹਿਬ ਕਹਿੰਦੇ ਇੱਥੇ ਆ ਕੇ ਹਉਮੈ ਨੂੰ ਛੱਡ, ਇਹ ਵੀ ਧਿਆਨ ਰੱਖਿਓ, ਥੋੜ੍ਹਾ ਗੱਲਾਂ ਬਹੁਤ ਨੇ ਹਉਮੈ ਦੇ ਪ੍ਰਥਾਏ, ਜੇ ਆਪਾਂ ਕਰੀਏ ਬੜੀਆਂ ਗੱਲਾਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਮਝਾਈਆਂ। ਸਾਹਿਬ ਕਹਿੰਦੇ ਹਰ ਬੰਦਾ ਕਹਿੰਦਾ ਮੇਰੀ ਸ਼ੋਭਾ ਹੋਵੇ, ਕੌਣ ਨਹੀਂ ਚਾਹੁੰਦਾ, ਸਾਰੇ ਕਹਿੰਦੇ ਆਪਾਂ ਮੇਰੀ ਸ਼ੋਭਾ ਹੋਵੇ, ਸ਼ੋਭਾ ਹੋਵੇ, ਪਰ ਹੰਕਾਰੀ ਦੀ ਸ਼ੋਭਾ ਮੂੰਹ 'ਤੇ ਹੁੰਦੀ ਹੈ, ਪਿੱਠ 'ਤੇ ਉਹਦੀ ਬਦਨਾਮੀ ਹੈ, ਬੁਰਿਆਈ ਹੈ। ਜਿਹੜਾ ਹੰਕਾਰੀ ਬੰਦਾ ਹੁੰਦਾ ਨਾ, ਹੰਕਾਰ ਨਾਲ ਭਰਿਆ, ਲੋਕ ਉਹਦੇ ਡਰ ਤੋਂ ਉਹਦੀ ਵਡਿਆਈ ਕਰਦੇ ਆ ਉਹਦੀ ਮੂੰਹ 'ਤੇ, ਪਰ ਉਹਦੀ ਪਿੱਠ ਪਿੱਛੇ ਤਾਂ ਬਦਨਾਮੀ ਹੀ ਹੁੰਦੀ ਹੈ। ਫਿਰ ਇਹੋ ਜਿਹੀ ਵਡਿਆਈ ਨੂੰ ਕੀ ਕਰਨਾ, ਸ਼ੋਭਾ ਨੂੰ? ਅਸੀਂ ਉਹ ਸ਼ੋਭਾ ਲੈਣੀ ਹੈ ਜਿਹੜੀ ਮੂੰਹ 'ਤੇ ਨਾ ਹੋਵੇ ਪਰ ਪਿੱਠ ਪਿੱਛੇ ਜ਼ਰੂਰ ਹੋਵੇ। ਕਈ ਵਾਰੀ ਕਹਿੰਦੇ ਨਾ ਫਲਾਣੇ ਦੀ ਪਿੱਠ ਸੁਣਦੀ ਹੈ, ਉਹ ਬੜੀ ਬੜਾ ਉਹਦਾ ਜੀਵਨ ਚੰਗਾ ਹੈ, ਉਹਦੀ ਪਿੱਠ ਪਿੱਛੇ ਵਡਿਆਈ ਹੋ ਰਹੀ ਹੈ, ਅਤੇ ਕਈਆਂ ਦੀ ਪਿੱਠ ਪਿੱਛੇ ਬਦਨਾਮੀ ਅਤੇ ਮੁੱਖ 'ਤੇ ਵਡਿਆਈ ਹੁੰਦੀ। ਮਹਾਰਾਜ ਕਹਿੰਦੇ ਨੇ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਹਉਮੈ ਛੋਰੈ। ਰੋਜ਼ ਪੜ੍ਹਦੇ ਹਾਂ ਆਪਾਂ ਸੁਖਮਨੀ ਸਾਹਿਬ ਦੀ ਬਾਣੀ, ਜੇ ਕੋਈ ਚਾਹੁੰਦਾ ਵੀ ਮੇਰੀ ਹਰ ਥਾਂ 'ਤੇ ਸ਼ੋਭਾ ਹੋਵੇ, ਸੱਚੀ ਸ਼ੋਭਾ, ਜਿਹਦੇ ਵਿੱਚ ਵਡਿਆਈ ਹੋਵੇ, ਬਦਨਾਮੀ ਬੁਰਿਆਈ ਨਾ ਹੋਵੇ, ਤਾਂ ਸਾਧ ਸੰਗ ਹੋਮੇ ਛੋਰੇ, ਇੱਥੇ ਆ ਕੇ ਹੋਮੇ ਨੂੰ ਛੱਡ ਦਿਓ, ਇੱਥੇ ਆ ਕੇ ਹੰਕਾਰ ਛੱਡ ਦਿਓ, ਫਿਰ ਤੁਹਾਡੀ ਸ਼ੋਭਾ ਹੋਏਗੀ, ਫਿਰ ਤੁਹਾਡੀ ਵਡਿਆਈ ਸੱਚੀ ਹੋਏਗੀ। ਅਤੇ ਜੇ ਤੁਸੀਂ ਹੋਮੇ ਨੂੰ ਨਾਲ ਲੈ ਕੇ ਤੁਰ ਰਹੇ ਹੋ, ਫਿਰ ਹੋਮੇ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਗੁਰੂ ਸਾਹਿਬ ਸਮਝਾਉਂਦੇ ਹਨ,
1: ਹੋਮੈ ਸਭ ਸਰੀਰ ਹੈ, ਹੋਮੈ ਉਪਤ ਹੋਏ।
0: ਸਤਿਗੁਰੂ ਜੀ, ਹੋਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਂ ਬਾਰੇ ਸਮਝਾਓ, ਕੀ ਸਮਝਾਉਣਾ ਚਾਹੁੰਦੇ ਹੋ? ਮਹਾਰਾਜ ਕਹਿੰਦੇ ਮੈਂ ਇਹ ਸਮਝਾਉਣਾ ਚਾਹੁੰਦਾ ਕਿ ਇਹ ਸਾਰੇ ਸਰੀਰ ਜਿੰਨੇ ਹੈ ਹੋਮੇ ਕਰਕੇ ਹੀ ਹੈ ਜਨਮ। ਜੇ ਹੋਮੇ ਨਾ ਹੋਵੇ ਤਾਂ ਫਿਰ ਜਨਮ ਵੀ ਨਹੀਂ ਹੈ, ਸਰੀਰ ਵੀ ਨਹੀਂ। ਇਹ ਦੇਹ ਮਿਲੀ ਹੈ ਅਤੇ ਹੋਮੇ ਕਾਰਨ ਕਰਕੇ ਹੀ ਮਿਲੀ ਹੈ। ਜੇ ਹੰਕਾਰ ਮਿਟ ਜਾਂਦਾ ਫਿਰ ਇਹ ਦੇਹ ਨਹੀਂ ਸੀ ਮਿਲਣੀ, ਫਿਰ ਇਹ ਤਾਂ ਫਿਰ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ, ਫਿਰ ਉਹਦਾ ਆਇਆ ਸਫਲ ਹੋ ਜਾਣਾ ਸੀ। ਇਹਦੇ ਵਿੱਚ ਹੀ ਇਹ ਉਪਜ ਰਿਹਾ ਬਿਨਸ ਰਿਹਾ ਹੈ, ਉਪਜ ਰਿਹਾ ਬਿਨਸ ਰਿਹਾ ਹੈ। ਇਹ ਸਭ ਹੋਮੇ

0: ਬਹੁਤ ਵੱਡਾ ਗੁਬਾਰ ਹੈ। ਗੁਬਾਰ ਦੇ ਅਰਥ ਪਿੱਛੇ ਜੇ ਕੀਤੇ ਸੀ, ਇੱਕ ਹੁੰਦਾ ਹਵਾ ਭਰ ਜਾਣੀ ਬਹੁਤ ਜ਼ਿਆਦਾ, ਔਰ ਇੱਕ ਹੁੰਦਾ ਘੁੱਪ ਹਨੇਰਾ ਜਿਹਦੇ ਵਿੱਚ ਦਿਖਾਈ ਨਹੀਂ ਦਿੰਦਾ। ਇਹ ਹੋਮੇ ਇੱਕ ਐਸੀ ਹਵਾ ਹੈ ਕਿ ਬੰਦੇ ਦੇ ਪੈਰ ਜ਼ਮੀਨ 'ਤੇ ਲੱਗਣ ਨਹੀਂ ਦਿੰਦੀ, ਇਨਸਾਨ ਨੂੰ ਇਨਸਾਨ ਪਛਾਣ ਵਿੱਚ ਨਹੀਂ ਆਉਂਦਾ। ਬੰਦਾ ਕਹਿੰਦਾ ਤੂੰ ਕੌਣ ਹੈ, ਮੈਂ ਨਹੀਂ ਜਾਣਦਾ ਤੈਨੂੰ, ਗੁਬਾਰ ਭਰਿਆ ਨਾ। ਫਿਰ ਇਹ ਘੁੱਪ ਹਨੇਰਾ ਹੈ, ਭਟਕਦਾ ਫਿਰਦਾ, ਇਹਨੂੰ ਰਸਤਾ ਹੀ ਨਹੀਂ ਮਿਲਦਾ ਮੈਂ ਕਿਹੜੇ ਪਾਸੇ ਜਾਣਾ ਹੈ। ਇਸ ਲਈ ਮਹਾਰਾਜ ਕਹਿੰਦੇ ਹੋਮੇ ਕੀ ਹੈ, ਇੱਕ ਬਹੁਤ ਵੱਡਾ ਇੱਕ ਗੁਬਾਰ ਹੈ, ਹੋਮੇ ਵਿੱਚ ਬੁੱਝ ਨਾ ਸਕੇ ਕੋਈ, ਇਹ ਕਿਸੇ ਨੂੰ ਵੀ ਨਹੀਂ ਸਮਝਦਾ ਕੁਛ, ਕਿਸੇ ਨੂੰ ਵੀ ਕੁਛ ਨਹੀਂ ਪਛਾਣਦਾ, ਇਹ ਇੰਨਾ ਵੱਡਾ ਗੁਬਾਰ ਅੰਦਰ ਬਣ ਜਾਂਦਾ ਹੈ।
1: ਹੋਮੇ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ।
0: ਪਹਿਲੇ ਮਹਾਰਾਜ ਕਹਿੰਦੇ ਸੀ ਹੋਮੇ ਵਿੱਚ ਸੇਵਾ ਨਾ ਹੋਵਈ, ਹੁਣ ਮਹਾਰਾਜ ਕੀ ਕਹਿੰਦੇ ਆ, ਮਹਾਰਾਜ ਕਹਿੰਦੇ ਹੋਮੇ ਵਿੱਚ ਭਗਤ ਨਾ ਹੋਵਈ, ਭਗਤੀ ਨਾ ਸੇਵਾ ਹੋਮੇ 'ਚ ਹੈ ਅਤੇ ਨਾ ਸਿਮਰਨ ਹੋਮੇ ਦੇ ਵਿੱਚ ਹੈ। ਸੇਵਾ ਕਰਕੇ ਵੀ ਕਹਿਣਾ ਸੀ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਸੇਵਾ ਕਰਵਾ ਲਈ ਜਾਂ ਲੈ ਲਈ, ਪਰ ਬੰਦਾ ਕਹਿੰਦਾ ਮੈਂ ਕੀਤੀ ਹੈ, ਮੇਰੇ ਵਰਗੀ ਕੋਈ ਸੇਵਾ ਕਰਕੇ ਦਿਖਾਵੇ। ਅਤੇ ਨਾ ਸੇਵਾ ਹੋਮੇ ਵਿੱਚ ਹੈ ਅਤੇ ਨਾ ਭਗਤੀ ਹੋਮੇ ਵਿੱਚ ਹੈ। ਹੋਮੇ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ। ਹੋਮੇ ਵਿੱਚ ਭਾਵੇਂ ਜਿੰਨੀ ਮਰਜ਼ੀ ਭਗਤੀ ਕਰ ਲਓ, ਸੇਵਾ ਕਰ ਲਓ, ਪਰਵਾਹ ਨਹੀਂ, ਕਿਉਂਕਿ ਉਹਦਾ ਹੁਕਮ ਨਹੀਂ ਸਮਝ ਵਿੱਚ ਆਉਣਾ। ਇਸ ਲਈ ਮਹਾਰਾਜ ਕਹਿੰਦੇ ਮਨ ਮੇਰੇ ਤੂੰ ਗੁਰੂ ਦਾ ਸ਼ਬਦ ਕਮਾ, ਤੈਨੂੰ ਸ਼ਬਦ ਦੀ ਚੋਟ ਲੱਗੇਗੀ ਤਾਂ ਇਹ ਤੇਰੇ ਵਿੱਚੋਂ ਗੁਬਾਰ ਨਿਕਲਣਾ। ਸ਼ਬਦ ਦੀ ਚੋਟ ਵੀ ਤਾਂ ਲੱਗੇ, ਸ਼ਬਦ ਸਾਡੇ ਮਨ ਨੂੰ ਆ ਕੇ ਵੱਜਣਾ ਵੀ ਤਾਂ ਚਾਹੀਦਾ, ਤਾਂ ਹੀ ਇਹਦੇ ਵਿੱਚੋਂ ਗੁਬਾਰ ਨਿਕਲਣਾ। ਇਸ ਲਈ ਨਾ ਭਗਤੀ ਹੋਵੇਗੀ ਅਤੇ ਨਾ ਹੋਮੇ ਵਿੱਚ ਸੇਵਾ ਪ੍ਰਵਾਨ

ਦੇ ਵਿੱਚ ਜੀ ਜਿਹੜਾ ਇਹ ਬੰਧਨ ਵਿੱਚ ਪੈ ਜਾਂਦਾ ਹੈ, ਜੰਮਣ ਮਰਨ ਆਵਾਗਮਨ ਦੇ ਬੰਧਨ ਵਿੱਚ ਪੈ ਜਾਂਦਾ, ਨਾਮ ਮਨ ਵਿੱਚ ਵੱਸਦਾ ਨਹੀਂ, ਇਸ ਲਈ ਹਉਮੈ ਨਾਵੇਂ ਨਾਲ ਵਿਰੋਧ ਹੈ। ਜਿੱਥੇ ਮੈਂ ਵਸੇਗੀ ਉੱਥੇ ਨਾਮ ਨਹੀਂ ਵਸਣਾ, ਜਿੱਥੇ ਨਾਮ ਵੱਸ ਗਿਆ ਉੱਥੇ ਮੈਂ ਨਹੀਂ ਵਸਣੀ, ਹੰਕਾਰ ਨਹੀਂ ਵਸਣਾ। ਇਸ ਲਈ ਮਹਾਰਾਜ ਕਹਿੰਦੇ ਜੇ ਹਉਮੈ ਵਿੱਚ ਹੀ ਜੀਵਨ ਲੰਘਾਤਾ ਨਾ, ਫਿਰ ਜੀਓ ਬੰਦ ਹੈ, ਆ ਜਿੰਦ ਤੇਰੀ ਬੰਧਨ ਵਿੱਚ ਪੈ ਜਾਏਗੀ, ਜੰਮਣ ਮਰਨ ਆਵਾਗਮਨ ਦੇ ਵਿੱਚ, ਕਿਉਂਕਿ ਨਾਮ ਨਾ ਵਸੈ ਮਨ ਆਏ। ਮਨ ਵਿੱਚ ਨਾਮ ਜਿੰਨਾ

ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਡੇ 'ਤੇ ਤਰਸ ਕਰੋ, ਸਾਨੂੰ ਦੱਸੋ। ਮਹਾਰਾਜ ਕਹਿੰਦੇ ਦੱਸਿਆ ਤਾਂ ਹੈ, ਕੇਂਦਰੀ ਭਾਵ ਵਿੱਚ ਦੱਸਿਆ ਤਾਂ ਹੈ, ਸਮਝਾਇਆ ਤਾਂ ਹੈ। ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ, ਤੂੰ ਗੁਰੂ ਦੇ ਸ਼ਬਦ ਦੀ ਕਮਾਈ ਕਰ। ਪਰ ਗੁਰੂ ਦੇ ਸ਼ਬਦ ਦੀ ਕਮਾਈ ਤਾਂ ਹੋਏਗੀ ਜੇ ਮੈਂ ਸਤਿਗੁਰੂ ਨੂੰ ਮਿਲਾਂਗਾ। ਸਤਿਗੁਰੂ ਨੂੰ ਤਾਂ ਮੇਰਾ ਹੰਕਾਰ ਮਿਲਣ ਹੀ ਨਹੀਂ ਦੇ ਰਿਹਾ, ਸਤਿਗੁਰੂ ਕੋਲ ਤਾਂ ਆ ਕੇ ਹੰਕਾਰ ਮੈਨੂੰ ਝੁਕਣ ਹੀ ਨਹੀਂ ਦੇ ਰਿਹਾ। ਆਇਆ ਸੀ ਨਾ ਹਿਮਾਜ਼ੂ, ਚੱਲ ਕੇ ਗੁਰੂ ਅੰਗਦ ਦੇਵ ਜੀ ਕੋਲ, ਝੁਕਿਆ ਨਹੀਂ, ਆਕੜ ਗਿਆ। ਆਕੜ ਕੇ ਮਿਆਨ ਵਿੱਚੋਂ ਤਲਵਾਰ ਕੱਢਣ ਲੱਗਿਆ ਵੀ ਮੈਂ ਦੱਸਦਾ ਗੁਰੂ ਅੰਗਦ ਦੇਵ ਜੀ ਨੂੰ ਮੇਰੇ ਵੱਲ ਦੇ ਹੰਕਾਰ। ਪਤਾ ਕੀ ਹੈ, ਜੇ ਕੋਈ ਬੰਦਾ ਚਲੋ ਆਪਣੇ ਸਹਿਜ ਸੁਭਾਏ ਤੁਰਿਆ ਜਾਂਦਾ, ਉਹਦੀ ਨਜ਼ਰ ਨਹੀਂ ਪਈ, ਉਹਨੇ ਨਹੀਂ ਬੁਲਾਇਆ, ਅਤੇ ਹੰਕਾਰ ਨੂੰ ਕ੍ਰੋਧ ਆ ਜਾਣਾ, ਇਹਨੇ ਮੇਰੇ ਵੱਲ ਦੇਖਿਆ ਕਿਉਂ ਨਹੀਂ, ਇਹਨੇ ਮੈਨੂੰ ਬੁਲਾਇਆ ਕਿਉਂ ਨਹੀਂ, ਹੰਕਾਰ ਉਹਦੇ ਅੰਦਰ ਫਿਰ ਕ੍ਰੋਧ ਆ ਜਾਂਦਾ। ਕਹਿੰਦਾ ਇਹਨੂੰ ਮੈਂ ਦੱਸਦਾ, ਇਹ ਮੇਰੇ ਕੋਲੋਂ ਲੰਘ ਗਿਆ, ਇਹਨੇ ਮੇਰੇ ਵੱਲ ਕਿਉਂ ਨਹੀਂ ਦੇਖਿਆ। ਪਰ ਹਿਮਾਜ਼ੂ ਨੇ ਕੀ ਕੀਤਾ, ਇਹੀ ਕੁਛ ਕੀਤਾ, ਗੁਰੂ ਅੰਗਦ ਦੇਵ ਜੀ ਨੇ ਨਹੀਂ ਦੇਖਿਆ, ਉਹ ਬੱਚਿਆਂ ਨੂੰ ਪੜ੍ਹਾ ਰਹੇ ਸੀ, ਇਹਨੂੰ ਕ੍ਰੋਧ ਆ ਗਿਆ, ਕਹਿੰਦਾ ਮੈਂ ਦੱਸਦਾ ਗੁਰੂ ਅੰਗਦ ਦੇਵ ਜੀ ਨੂੰ, ਮੇਰੇ ਵੱਲ ਕਿਉਂ ਨਹੀਂ ਇਹਨਾਂ ਨੇ ਦੇਖਿਆ। ਅਤੇ ਸਤਿਗੁਰੂ ਬੱਚਿਆਂ ਨੂੰ ਪੜ੍ਹਾਉਂਦੇ ਪੜ੍ਹਾਉਂਦੇ ਖਡੂਰ ਸਾਹਿਬ ਹੱਸ ਕੇ ਕਹਿੰਦੇ, ਉਹ ਹਿਮਾਜ਼ੂ, ਇਹ ਤੇਰੀ ਤਲਵਾਰ ਉੱਥੇ ਨਹੀਂ ਨਿਕਲੀ ਜਿੱਥੋਂ ਤੂੰ ਭੱਜ ਕੇ ਆਇਆ, ਉੱਥੇ ਤਾਂ ਤੇਰੀ ਮਿਆਨ ਵਿੱਚੋਂ ਤਲਵਾਰ ਨਿਕਲੀ ਨਹੀਂ, ਇੱਥੇ ਆ ਕੇ ਤੂੰ ਸਾਨੂੰ ਤਲਵਾਰ ਦਾ ਜ਼ੋਰ ਦਿਖਾਉਂਦਾ। ਉਸੇ ਵੇਲੇ ਚਰਨਾਂ 'ਚ ਢਹਿ ਪਿਆ। ਸਾਡਾ ਹੰਕਾਰ ਸਤਿਗੁਰੂ ਨੂੰ ਮਿਲਣ ਕਿੱਥੇ ਦੇ ਰਿਹਾ, ਨਹੀਂ ਦੇ ਰਿਹਾ। ਸਤਿਗੁਰੂ ਨੂੰ ਮਿਲਾਂਗੇ ਤਾਂ ਸ਼ਬਦ ਮਿਲੇਗਾ ਕਮਾਉਣ ਲਈ, ਸ਼ਬਦ ਕਿਉਂ ਨਹੀਂ ਮਿਲ ਰਿਹਾ, ਕਿਉਂਕਿ ਮੈਂ ਅਜੇ ਸਤਿਗੁਰੂ ਨੂੰ ਨਹੀਂ ਮਿਲਿਆ, ਅਜੇ ਮੈਨੂੰ ਮੱਥਾ ਹੀ ਨਹੀਂ ਟੇਕਣਾ ਆਇਆ, ਅਜੇ ਸਤਿਗੁਰੂ ਜੀ ਨੂੰ ਮੈਨੂੰ ਮਿਲਣਾ ਹੀ ਨਹੀਂ ਆਇਆ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਦੁਬਾਰਾ ਕੇਂਦਰੀ ਭਾਵ ਫਿਰ ਸਮਝ ਲਿਓ, ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਫਿਰ ਸਾਹਿਬ ਜੀ ਦੱਸੋ, ਮਹਾਰਾਜ ਕਹਿੰਦੇ ਨਾਨਕ ਸਤਿਗੁਰ ਮਿਲਿਆ ਹਉਮੈ ਗਈ। ਸਤਿਗੁਰੂ ਨੂੰ ਮਿਲੋ, ਜਿਹਦੇ ਕੋਲ ਆਏ ਉਹਨੂੰ ਮਿਲ ਕੇ ਤਾਂ ਜਾਈਏ, ਜਿਹਦੇ ਕੋਲ ਆਏ ਉਹਨੂੰ ਮਿਲ ਤਾਂ ਲਈਏ ਸਤਿਗੁਰੂ ਨੂੰ। ਕਹਿੰਦੇ ਸਤਿਗੁਰੂ ਨੂੰ ਮਿਲ ਕੇ ਹਉਮੈ ਨੇ ਜਾਣਾ ਅੰਦਰੋਂ, ਤਾਂ ਸੱਚ ਵਸਿਆ ਮਨ ਆਏ, ਤਾਂ ਉਸ ਸੱਚੇ ਦਾ ਨਾਮ ਮਨ ਦੇ

ਇਸ ਸ਼ਬਦ ਨੂੰ ਕਮਾ ਲਿਆ, ਸਤਿਗੁਰੂ ਨੂੰ ਮਿਲ ਕੇ ਸ਼ਬਦ ਨੂੰ ਕਮਾਇਆ ਅਤੇ ਕਮਾਉਣ ਵਾਲੇ ਦੇ ਮਨ ਵਿੱਚ ਵਸ ਗਿਆ ਸੱਚ। ਜਿਵੇਂ ਬਾਰਾਂ ਮਾਹਾਂ ਦੇ ਪਾਠ ਪ੍ਰਥਾਏ ਤੁਹਾਡੇ ਨਾਲ ਬੜੀ ਵਾਰ ਸਾਂਝ ਪਾਈ ਹੈ, ਕੇਵਲ ਸਾਵਣ ਭਾਦੋ ਜੇਠ ਹਾੜ ਸਿਰਫ ਇਹ ਸੁਣਨਾ ਕਾਫੀ ਨਹੀਂ ਹੈ, ਉਹਦੇ ਵਿੱਚ ਸਾਨੂੰ ਸਮਝਾਇਆ ਕੀ ਗਿਆ ਉਹ ਸਮਝਣਾ ਜ਼ਰੂਰੀ ਹੈ। ਇਹ ਨਹੀਂ ਵੀ ਅੱਜ ਕਿਹੜਾ ਮਹੀਨਾ ਚੜ੍ਹਿਆ ਸਾਵਣ ਬਸ ਵਾਹਿਗੁਰੂ ਵਾਹਿਗੁਰੂ ਕਰਕੇ ਤੁਰ ਗਏ, ਪਰ ਸਾਵਣ 'ਚ ਸਮਝਾਇਆ ਕੀ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਕਮਾ, ਇਹ ਲੈਸਨ ਕਮਾਉਣ ਵਾਸਤੇ ਦਿੱਤਾ ਹੈ, ਇਹ ਤੈਨੂੰ ਜਿਹੜਾ ਲੈਸਨ ਦਿੱਤਾ ਇਹਨੂੰ ਕਮਾ, ਜੇ ਕਮਾਏਗਾ ਤਾਂ ਫਲ ਤਾਂ ਹੀ ਮਿਲਣਾ, ਜੇ ਕਮਾਏਗਾ ਨਹੀਂ ਫਿਰ ਫਲ ਨਹੀਂ ਮਿਲਣਾ। ਇਸ ਲਈ ਸਾਹਿਬ ਜੀ ਇੱਥੇ ਵੀ ਕਹਿ ਰਹੇ ਨੇ, ਕਹਿੰਦੇ ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ ਸੱਚੇ ਨਾਮ ਨੂੰ ਕਮਾਇਆ ਅਤੇ ਜਿਹਨੇ ਕਮਾਇਆ ਸੱਚ ਕਮਾਵੈ ਸੱਚ ਰਹੇ, ਸੱਚੇ ਸੇਵ ਸਮਾਏ ਉਹ ਸੱਚ ਨੂੰ ਕਮਾਉਂਦੇ ਆ ਅਤੇ ਸੱਚ ਵਿੱਚ ਹੀ ਸਦਾ ਲੀਨ ਰਹਿੰਦੇ ਆ, ਭਾਵ ਉਹ ਸੱਚ ਦੇ ਮਾਰਗ 'ਤੇ ਹੀ ਤੁਰਦੇ ਆ ਔਰ ਸਿਮਰਦਿਆਂ ਸਿਮਰਦਿਆਂ ਇੱਕ ਦਿਨ ਸੱਚ ਵਿੱਚ ਹੀ ਸਮਾ ਜਾਂਦੇ ਆ। ਅਸੀਂ ਸਮਾਉਣਾ ਹੀ ਆ, ਸ਼ਬਦ ਕਿਉਂ ਪੜ੍ਹਦੇ ਹਾਂ, ਨਿਤਨੇਮ ਕਿਉਂ ਕਰਦੇ ਹਾਂ, ਪਾਠ ਕੀਰਤਨ ਕਥਾ ਕਾਹਦੇ ਲਈ ਹੈ, ਤਾਂ ਕਿ ਅਸੀਂ ਆਪਣੇ ਆਤਮਕ ਜੋਤ ਨੂੰ ਪਰਮ ਜੋਤ ਵਿੱਚ ਲੀਨ ਕਰ ਸਕੀਏ। ਉਹ ਤਾਂ ਹੋਣਾ ਜੇ ਵਿੱਚੋਂ ਮੈਂ ਨਿਕਲੇਗੀ। ਇਹ ਜਨਮ ਲੇਖੇ ਲਾਉਣਾ ਚਾਹੁੰਦੇ ਹਾਂ, ਜੇ ਲੇਖੇ ਲਾਉਣਾ ਚਾਹੁੰਦੇ ਹਾਂ ਫਿਰ ਇੱਥੇ ਆ ਕੇ ਝੁਕਣਾ ਪੈਣਾ, ਨਿਭਣਾ ਪੈਣਾ, ਇੱਥੇ ਆ ਕੇ ਹਉਮੈ ਦਾ ਤਿਆਗ ਕਰਨਾ ਪੈਣਾ, ਇੱਥੇ ਆ ਕੇ ਬੇਨਤੀ ਕਰਨੀ ਪੈਣੀ ਹੈ। ਸਤਿਗੁਰੂ ਮਹਾਰਾਜ ਸਾਡੇ 'ਤੇ ਤਰਸ ਕਰੋ, ਸਾਨੂੰ ਸੇਵਾ ਕਮਾਉਣ ਦੀ ਜਾਚ ਦੇ ਦਿਓ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ, ਚਿੱਤ ਲਾਏ ਮਨ ਚਿੰਦਿਆਂ ਫਲ ਪਾਵਣਾ ਹਉਮੈ ਵਿੱਚੋਂ ਜਾਏ। ਗੁਰੂ ਰਾਮਦਾਸ ਜੀ ਨੂੰ ਸੇਵਾ ਆ ਗਈ ਨਾ ਕਰਨੀ, ਜਦੋਂ ਲਾਹੌਰ ਤੋਂ ਚੱਲ ਕੇ ਰਿਸ਼ਤੇਦਾਰ ਆਏ ਅਤੇ ਆਕੜ ਗਏ, ਕਹਿੰਦੇ ਆ ਤੂੰ ਸੋਢੀਆਂ ਦਾ ਹੋ ਕੇ ਅਤੇ ਸਿਰ ਦੇ ਉੱਤੇ ਮਿੱਟੀ ਦੀ ਟੋਕਰੀ ਚੁੱਕੀ ਫਿਰਦਾ, ਸਹੁਰੇ ਘਰ ਵਿੱਚ ਰਹਿ ਕੇ। ਉਹ ਕਹਿੰਦੇ ਤੁਹਾਡੀ ਨਜ਼ਰ ਵਿੱਚ ਇਹ ਸਹੁਰਾ ਘਰ ਹੋਏਗਾ ਜਾਂ ਮਿੱਟੀ ਦੀ ਟੋਕਰੀ ਹੋਏਗੀ, ਪਰ ਮੇਰੀ ਨਜ਼ਰ ਵਿੱਚ ਇਹ ਮੇਰੇ ਸਮਰੱਥ ਗੁਰੂ ਗੁਰੂ ਅਮਰਦਾਸ ਮਹਾਰਾਜ ਦਾ ਘਰ ਹੈ, ਇਹ ਗੁਰੂ ਅਮਰਦਾਸ ਮਹਾਰਾਜ ਦਾ ਘਰ ਹੈ, ਬਾਬੇ ਨਾਨਕ ਦਾ ਘਰ ਹੈ। ਔਰ ਇਹ ਸੇਵਾ ਹੈ ਜਿਹਨੂੰ ਤੁਸੀਂ ਕਹਿ ਰਹੇ ਹੋ ਵੀ ਇੱਥੇ ਆ ਕੇ ਮਜ਼ਦੂਰੀ, ਨਹੀਂ ਇਹ ਸੇਵਾ ਹੈ।

ਤਰਸ ਕਰਨ ਸਾਡੇ 'ਤੇ, ਸਤਿਗੁਰੂ ਨੂੰ ਮਿਲੀਏ, ਮਿਲ ਕੇ ਸੱਚ ਨੂੰ ਕਮਾਈਏ, ਕਮਾ ਕੇ ਸੱਚ ਵਿੱਚ ਆਪਣਾ ਜੀਵਨ ਜਿਹੜਾ ਉਹ ਲੀਨ ਕਰ ਲਈਏ, ਤਾਂ ਕਿ ਇੱਕ ਦਿਨ ਪਰਮ ਜੋਤ, ਆਤਮਕ ਜੋਤ, ਉਸ ਪਰਮ ਜੋਤ ਪਰਮਾਤਮਾ ਦੇ ਵਿੱਚ ਸਦਾ ਲਈ ਲੀਨ, ਸਾਡਾ ਇਹ ਆਉਣਾ ਸਫਲ ਹੋ, ਇਹ ਜਨਮ ਲੇਖੇ ਲੱਗ ਜਾਏ।

0: ਲੇਖੇ
1: ਅਸੀਂ ਆਪਣਾ ਜਨਮ ਲੇਖੇ ਵਿੱਚ ਲਾਉਣਾ ਚਾਹੁੰਦੇ ਹਾਂ ਤਾਂ ਸਤਿਗੁਰੂ ਮਹਾਰਾਜ ਦੇ ਦਰ 'ਤੇ ਆਵੀਏ, ਸਤਿਗੁਰੂ ਨੂੰ ਮਿਲੀਏ, ਮਿਲ ਕੇ ਸ਼ਬਦ ਦੀ ਕਮਾਈ ਕਰੀਏ ਅਤੇ ਸ਼ਬਦ ਨੂੰ ਕਮਾਉਂਦਿਆਂ ਕਮਾਉਂਦਿਆਂ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲਾ ਜੀਵਨ ਬਣਾ ਸਕੀਏ। ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਬਾਣੀ ਔਰ ਬਾਣੀ ਦੇ ਰੰਗ ਦੇ ਵਿੱਚ ਰੰਗ ਦੇਣ, ਆਪ ਜੁੜੋ, ਹੋਰਾਂ ਨੂੰ ਵੀ ਜੋੜੋ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਸਮੱਤ ਦੇ ਕੇ ਨਿਵਾਜਣ ਜੀ। ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦੇ ਦੇ ਅੰਦਰ ਵਸਾ ਲਈਏ ਜੀ।
0: ਨਾਨਕ ਸਤਿਗੁਰ ਮਿਲਿਆ ਹਉਮੈ ਗਈ, ਤਾਂ ਸੱਚ ਵਸਿਆ ਮਨ ਆਈ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸਭ ਦੁਗਾ ਬਨਵਾਈਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਬਾਤ ਸਾਈ ਦਸਵੇਂ ਪ੍ਰਥਮ ਭਗਵਤੀ

ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿਤਾ ਵੇ ਚਿਤਾ ਬਨਕਾ ਸਤਿਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਂ ਰਸਿਆ ਰੇ ਆਈ ਤੇਗ ਤੇਗ ਫਤਿਹ। ਬਿਰਤ ਕੀ ਪੈਜ ਪੰਥਕੀ ਜੀਤ ਸੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ।

ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਨੇ ਅੰਗੁਰ ਤਾਂ ਬਾਂਧੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਸੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੇ ਦਾਨ ਸੇਵਾ ਸੰਭਾਲਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਵਾਨਿਆਂ ਦੇ ਮਾਨ।

ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮੈਂ

बोले सोनिहार। वाहिगुरु जी का खालसा, वाहिगुरु जी की फतेह।

श्री वाहे गुरु साहे जी। हर सच्चे तख्त रचाए

गुरु गोविंद सिंह सुन यार हमारे सजन एक करो विनंतिया तिस

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ।

ਸਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ।

ਪੰਜਾਂ ਪਿਆਰੀਆਂ ਚੌਹਾਂ ਸਾਹਿਬਜ਼ਾਦੀਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ ਤੇ ਨਾਮ ਪਿਆਰੀਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਵੰਗ ਵੰਗ ਕਟਾਏ

ਹਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਅਤੇ ਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ।

ਜੀ ਵੇਖੇ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਦਿਲ ਫੁੱਲ ਤੇ ਢਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ।

ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸਾਦ ਜੀ ਦੇਖ ਸਜ ਕੇ ਹਾਜ਼ਰ ਹੈ। ਨਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ, ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ। ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਬਖਸ਼ੋ। ਅਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ

ਦੁਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सिंह आपे गुरचेला।

ठंडे रख अपने को सासु सासु पत पले

अचर जदे हर सिमर सुमर आनंद कर नानक का।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

close.

ਵਾਹਿਗੁਰੂ ਜੀ, ਵਾਹਿਗੁਰੂ ਜੀ।

Vahe.

ਆਸਾ ਮਹੱਲਾ ਪਹਿਲਾ ਸੋਹਣਾ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਪੁੱਤ ਭੁੱਖੇ ਖਾਏ ਚਲੀਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣੇ ਹੋਰ ਨਾਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵੜ ਤੇਰੀ ਦਾਤ ਜੈਨਾ ਦੇਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਇਸਨਾਥ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਿਹੇ ਮਿਲ ਸੰਗਤ ਗੁਣ ਪਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਮਹੇ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾ ਕਰ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਾਈਤਾ ਕੋਏ ਨਾ ਕਿਸਕੀ ਧਰਿਆ ਸਿਰ ਸੇ ਰਿਜਕ ਸਮਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸੈਂ ਕੋਸਾਂ ਤਿਸ ਪਾਛੇ ਬਚਰੇ ਛਰਿਆ
तिन कवन खलावे कवन चुगावे, मन में ही सिमरन करेया, सब निदान दस अष्ट सदा ठाकुर कर तल तरिया। जन नानक बल बल सद बल जइए, तेरा अंत ना पारा वरिया, सब निदान दस अष्ट सिदान ठाकुर कर तल तरिया।

ਪਾਉਂ ਸੇਵਕ ਸਿੱਖ ਮਾਰੇ ਤਾਰੀਏ ਚੁਨ ਚੁਨ ਸ਼ਤਰ ਹਮਾਰੇ ਮਾਰੀਏ ਆਭਾ ਦੈ ਮੁਝੇ ਉਭਰੀਏ ਮਰਨ ਕਾਲ ਕਾ ਤ੍ਰਾਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਤੂ ਜੋ ਕਰਿਓ ਰੱਛਾ ਰਾਖ ਲਿਓ ਮੁਹੇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਵਣ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਧੀਓ ਜਵਣ ਕਾਲ ਸੌ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜੱਛਣ ਉਪਜਾਇਓ ਆਦਿ ਅੰਤ ਇੱਕੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸ਼ਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੰਟੀ ਤੇ ਕੁੰਚਰ ਅਸਥੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਨੈ ਜਬ ਉਦ ਕਰਕ ਕਰਾ ਕਰ ਤਾਰਾ

ਸੰਭ ਤਾਕਾ ਮੂੜੇ ਉਚਾਰਤ ਪੀਤਾ ਜਾ ਕੋ ਭੇਵ ਨ ਪਾਵਤ ਬੇਦਾ ਤਾਕੋ ਕਰਪਾਹਣ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਵਿਵ ਆਪ ਆਪਣੀ ਬੁਧ ਹੈ ਜੇਤੀ ਵਰਣਤ ਭਿੰਨ ਭਿੰਨ ਤੋਂ ਹੈ ਤੇਤੀ ਤੁਮਰਾ ਲਖਾ ਨਾ ਜਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਭੂਪਾ ਅੰਡ ਜੇ ਰਸੇ ਤਜ ਕੀਨੀ ਉਤਪਜ ਖਾਣ ਬਹੁਰ ਰਚ ਦੀਨੀ ਕਹੋਂ ਫੂਲ ਰਾਜਾ ਹਵੇ ਬੈਠਾ ਕਹੋਂ ਸਿਮਟ ਭਇਓ ਸ਼ੰਕਰ ਅਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾ ਸਰੂਪ ਸਿਉਂਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖੇ ਉਬਾਰੇ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਗਾਤਾ ਜੇ ਅਸਤੁ ਜੇ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਾਵੈ ਮਰੇ ਪੁਰਖ ਜਵਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇੱਕ ਵਾਰ ਤੇ ਹੈ ਤਾਕੇ ਕਾਲ ਨਿਕਟ ਨਹਿ ਐਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਹੇ ਨ ਹਰਿਓ ਤਾਕੇ ਤਾਪ ਤਨਕ ਮੈ ਹਰਿਓ ਰਿੱਧ ਸਿੱਧ ਖਰਮੋ ਸਭ ਹੋਈ ਦੁਸ਼ਟ ਸ਼ਹਾ ਸ਼ਵੈ ਸਕੇ ਨਾ ਕੋਈ ਏਕ ਵਾਰ ਜਿੰਤੁ ਮੈਂ ਸਵਾਰਾ ਕਾਲ ਫਾਂਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੁਖ ਤੇਰਾ ਖੜਗ ਕੇ ਮੈਂ ਸ਼ਰਣ ਤਿਹਾਰੀ ਆਪ ਹਾਥ ਦੇ ਲੇਹੋ ਉਵਾਰੀ ਸਰਵ ਠੋ ਮੋਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਖੜਗ ਕੇ ਮੈਂ ਸ਼ਰਣ ਤਿਹਾਰੀ ਆਪ ਹਾਥ ਦੇ ਲੇਹੋ ਵਾਰੀ ਸਰਵ ਠੋ ਮੋਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਸਵਈਆ ਪਾਇ ਗਹੇ ਜਬ ਤੇ ਤੁਮਾਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨ ਅਨੇਕ ਕਹੇ ਮਤ ਇੱਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭਾਏ ਬਹੁ ਭੇਦ ਕਹੇ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛੱਡ ਕੇ ਗਏ ਹੋ ਤੁਹਾਰੋ ਦੁਆ ਬਹੀਂ ਗਏ ਕੀ ਲਾਜ ਅਸ ਗੋਬਿੰਦਾਸ ਤੁਹਾ ਸਗਲ ਦੁਆਰ ਕਉ ਛੱਡ ਕੇ ਗਏ ਹੋ ਤੁਹਾਰੋ ਦੁਆ ਬਹੀਂ ਗਏ ਕੀ ਲਾਜ ਅਸ ਗੋਬਿੰਦ।

ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣੇ ਨਾਹੀ ਆਪੇ ਤਰਸ ਪਇਓਈ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਤਰਸ ਪਇਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ।

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲਿਆ ਕ੍ਰਿਤ ਕਨਾ ਪੂਰਨ ਦ੍ਰਿਸ਼ ਤੇਰੀ ਰਾਮ ਕਿਰਪਾ ਕਰੋ ਦਿਨ ਕੇ ਦਾਤੇ ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਤੇਰੇ ਕਵਣ ਕਵਣ ਗੁਣ ਕੈਖ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਤਾਣ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਹਾਡੇ ਅੱਗੇ ਅਰਦਾਸ ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੂੰ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਦੱਸ ਤੇਰੇ ਕੀ ਬੇਨਤੀ ਰਿਦ ਕਰ ਪਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁੱਖਨ ਕੋ ਨਾਸ ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਐ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ ਆ
ਬਾਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਾਏ ਸਾਹਿਬ ਕੇ ਅਜਰ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਰਖਾਈ ਮਨ ਬਿਲਾਸ ਪਾਏ ਸਾਹਿਬ ਕੇ ਅਚਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਿਤਨੀ ਹਾਜ਼ਰੀ ਪ੍ਰਵਾਨ ਕਰਨੀ। ਕੋਟਾਨ ਕੋਟ ਸ਼ੁਕਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਦਾਸ ਸਾਰੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਹਾਜ਼ਰੀ ਭਰਵਾਈ। ਆਪ ਸਕਤਾਂ ਦਾ ਧੰਨਵਾਦ ਜਿਨ੍ਹਾਂ ਨੇ ਨਾਲ ਹਾਜ਼ਰੀ ਭਰੀ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਸ ਜਥੇ ਵੱਲੋਂ, ਭਾਈ ਪਰਮਿੰਦਰ ਸਿੰਘ ਬਾਬਾ ਬਕਾਲਾ ਵੱਲੋਂ ਬਹੁਤ ਬਹੁਤ ਧੰਨਵਾਦ, ਜੋ ਸਮੇਂ ਸਮੇਂ ਆਪ ਸੰਗਤਾਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਨੇ। ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਦੀਨ ਅਰ ਦੁਨੀ ਦੇ ਮਾਲਕ ਸਰਬ ਸਾਂਝੀ ਵਾਲਤਾ ਦੇ ਉਪਦੇਸ਼ਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲੇ ਉਹ ਸਤਿਗੁਰੂ ਜੀ ਨੇ ਬੜੀ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦਿਆਂ ਬਾਣੀ ਦਾ ਰਸ ਮਾਣ ਰਹੇ ਸਾਂ। ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਨਾਲ ਆਪਾਂ ਸਾਂਝ ਪਾਈਏ। ਪਿਛਲੇਰੇ ਦੀਵਾਨਾਂ ਦੇ ਅੰਦਰ ਆਪ ਸੰਗਤ ਨੇ ਇੱਥੋਂ ਕੁ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ ਕਿ ਪਹਾੜੀ ਰਾਜੇ ਆਪਸ ਵਿੱਚ ਮਿਲ ਕੇ ਇੱਕ ਹੰਡੂਰੀਆ ਰਾਜਾ ਅਤੇ ਇੱਕ ਕਹਿਲੂਰੀਆ, ਇਹ ਦੋਵੇਂ ਰਾਜੇ ਆਪਸ ਵਿੱਚ ਸਲਾਹ ਮਸ਼ਵਰਾ ਕਰਦੇ ਨੇ ਵੀ ਔਰੰਗਜ਼ੇਬ ਤੱਕ ਹੁਣ ਕਿਸੇ ਨਾ ਕਿਸੇ ਤਰ੍ਹਾਂ ਸੁਨੇਹਾ ਪਹੁੰਚਾਈਏ ਅਤੇ ਗੁਰੂ ਗੋਬਿੰਦ ਸਿੰਘ ਦੇ ਕੋਲੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਜਿਹੜਾ ਉਹ ਖਾਲੀ ਕਰਵਾਈਏ, ਅਨੰਦਪੁਰ ਸਾਹਿਬ ਦੀ ਨਗਰੀ ਖਾਲੀ ਕਰਵਾਈਏ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਇਹਨਾਂ ਨੇ ਸਾਡੇ ਉੱਤੇ ਆਪਣਾ ਰਾਜ ਭਾਗ ਜਿਹੜਾ ਉਹ ਸਥਾਪਿਤ ਕਰ ਲੈਣਾ। ਫਿਰ ਇਹਨਾਂ ਨੇ ਆਪਸ ਵਿੱਚ ਮਸ਼ਵਰਾ ਕੀਤਾ ਵੀ ਆਪਾਂ ਲੜੇ ਹਾਂ, ਹਾਰੇ ਹਾਂ, ਹਰ ਵਾਰੀ ਹਾਰੇ ਹਾਂ, ਕਿਉਂ ਨਾ ਇਸ ਵਾਰ ਆਪਾਂ ਸਾਰੇ ਇਕੱਠੇ ਹੋ ਕੇ ਅਤੇ ਫਿਰ ਜੰਗ ਕਰੀਏ। ਜਿੰਨੇ ਵੀ ਆਪਾਂ ਪਹਾੜੀ ਰਾਜੇ ਹਾਂ ਸਾਰੇ ਆਪਸ ਵਿੱਚ ਇਕੱਤਰ ਹੋ ਕੇ ਆਪਣੀ ਫੌਜ ਇਕੱਠੀ ਕਰਕੇ ਅਤੇ ਫਿਰ ਗੁਰੂ ਗੋਬਿੰਦ ਸਿੰਘ ਦਾ ਮੁਕਾਬਲਾ ਕਰੀਏ। ਵੀ ਜੇ ਆਪਾਂ ਇਕੱਠੇ ਹੋ ਜਾਂਗੇ ਤਾਂ ਆਪਣੇ ਕੋਲ 300,000 ਫੌਜ ਬਣ ਜਾਣੀ ਹੈ ਅਤੇ ਗੁਰੂ ਗੋਬਿੰਦ ਸਿੰਘ ਦੀ ਫਿਰ ਸਾਡੇ ਸਾਹਮਣੇ ਕੋਈ ਵੀ ਸਮਰੱਥਾ ਤਾਕਤ ਨਹੀਂ ਰਹਿ ਜਾਣੀ, ਆਪਾਂ ਬੜੀ ਆਸਾਨੀ ਨਾਲ ਜੰਗ ਜਿੱਤ ਜਾਣੀ ਹੈ। ਵੀ ਅੱਜ ਤੱਕ ਆਪਾਂ ਜਿੰਨੀਆਂ ਵੀ ਜੰਗਾਂ ਕੀਤੀਆਂ ਨੇ ਵੱਖ ਵੱਖ ਹੋ ਕੇ ਹੀ ਜੰਗਾਂ ਹੋਈਆਂ, ਸਾਰੇ ਇਕੱਤਰ ਹੋ ਕੇ ਆਪਾਂ ਜੰਗ ਨਹੀਂ ਕਰ ਸਕੇ। ਅਤੇ ਜੇ ਆਪਾਂ ਇਕੱਠੇ ਹੋ ਜਾਈਏ ਗੁਰੂ ਗੋਬਿੰਦ ਸਿੰਘ ਤਾਂ ਛੱਡੋ, ਔਰੰਗਜ਼ੇਬ ਵੀ ਆਪਣੇ ਮਨ ਦੇ ਵਿੱਚ ਡਰ ਰੱਖੇਗਾ ਵੀ ਪਹਾੜੀ ਰਾਜੇ ਸਾਰੇ ਇਕੱਠੇ ਹੋ ਗਏ। ਇੱਦਾਂ ਦੀਆਂ ਵਿਉਂਤਬੰਦੀਆਂ ਇਹਨਾਂ ਨੇ ਬਣਾ ਲਈਆਂ ਰਾਜੇ ਭੀਮ ਚੰਦ ਨੇ ਅਤੇ ਹੰਡੂਰੀਏ ਰਾਜੇ ਨੇ, ਅਤੇ ਅਖੀਰ ਇਹਨਾਂ ਨੇ ਵਿਉਂਤ ਬਣਾਉਂਦਿਆਂ ਇਹ ਬਣਾ ਲਈ ਵੀ ਆਪਾਂ ਸਾਰੇ ਪਹਾੜੀ ਰਾਜਿਆਂ ਨੂੰ ਚਿੱਠੀ ਪਾਉਂਦੇ ਹਾਂ ਵੀ ਤੁਸੀਂ ਆਪਣੀ ਆਪਣੀ ਫੌਜ ਲੈ ਕੇ ਇੱਥੇ ਪਹੁੰਚੋ ਅਤੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਆਪਾਂ ਮੁਹਿੰਮ ਚੜ੍ਹ ਕੇ ਜਾਣਾ ਹੈ। ਅਤੇ ਜਿਹੜਾ ਰਾਜਾ ਸਾਡੇ ਨਾਲ ਆ ਕੇ ਸ਼ਾਮਿਲ ਨਾ ਹੋਇਆ ਇਸ ਮੁਹਿੰਮ ਦੇ ਵਿੱਚ, ਉਹ ਫਿਰ ਸਾਡੇ ਸਾਰਿਆਂ ਦਾ ਵੈਰੀ ਹੋਏਗਾ। ਇੱਦਾਂ ਜੀ ਇਹਨਾਂ ਸਾਰਿਆਂ ਨੇ, ਦੋਵਾਂ ਰਾਜਿਆਂ ਨੇ ਆਪਸ ਵਿੱਚ ਮਿਲ ਕੇ, ਕਹਿਲੂਰ ਦੇ ਔਰ ਹੰਡੂਰੀਏ ਰਾਜੇ ਨੇ, ਇਹਨਾਂ ਨੇ ਮਿਲ ਕੇ ਮਸ਼ਵਰਾ ਕਰ ਲਿਆ ਹੁਣ ਕਿਵੇਂ ਸਾਰੀ ਵਿਉਂਤਬੰਦੀ ਇਹਨਾਂ ਦੀ ਕੀਤੀ ਹੋਈ ਹੈ, ਕਿਵੇਂ ਇਹ ਬਾਕੀਆਂ ਨੂੰ ਚਿੱਠੀਆਂ ਪਾਉਂਦੇ ਨੇ, ਔਰ ਧੰਨ ਗੁਰੂ ਕਲਗੀਧਰ ਸਾਹਿਬ ਜੀ ਦੇ ਖਿਲਾਫ ਹੋਰ ਕਿਹੜੀਆਂ ਵਿਉਂਤਾਂ ਬਣਾਉਂਦੇ ਨੇ। ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ,
ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ, ਆਪ ਸੰਗਤ ਅਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਤੁਕ ਸਿੰਘ ਜੀ ਚੂੜਾਮਨੀ ਰਚੇਤਾ ਸ਼੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ। ਲੜੀ ਜੋੜਦਿਆਂ ਕਵੀ ਜੀ ਨੇ ਜ਼ਿਕਰ ਕੀਤਾ ਵੀ ਇਹ ਦੋਵੇਂ ਜਣੇ ਨਾ ਜੀ ਆਪਸ ਵਿੱਚ ਮਸ਼ਵਰਾ ਕਰਦਿਆਂ ਇੱਥੇ ਪਹੁੰਚ ਗਏ ਇਸ ਵਿਚਾਰ 'ਤੇ ਵੀ ਆਪਾਂ ਸਾਰਿਆਂ ਨੂੰ ਚਿੱਠੀ ਲਿਖਣੀ ਹੈ ਅਤੇ ਉਹਨਾਂ ਨੂੰ ਕਹਿਣਾ ਵੀ ਆਪਾਂ ਗੁਰੂ ਸਾਹਿਬ ਦੇ ਉੱਤੇ ਮੁਹਿੰਮ ਚੜ੍ਹਾ ਕੇ ਲੈ ਕੇ ਜਾਣੀ ਹੈ, ਇਸ ਲਈ ਤੁਸੀਂ ਸਾਰੇ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਵੋ। ਜੇ ਨਹੀਂ ਸ਼ਾਮਲ ਹੋਵੋਗੇ ਤਾਂ ਆਪਣੇ ਲਈ ਬੜੀ ਵੱਡੀ ਦੁੱਖਦਾਈ ਘਟਨਾ ਹੋਵੇਗੀ, ਆਪਣੇ ਲਈ ਬੜਾ ਦੁੱਖਦਾਈ ਸਮਾਂ ਹੋਏਗਾ, ਕਿਉਂਕਿ ਖਾਲਸੇ ਨੇ ਆਪਣੇ ਕੋਲੋਂ ਆਪਣਾ ਰਾਜ ਤੇਜ ਸਾਰਾ ਖੋਹ ਲੈਣਾ, ਸਾਡੇ ਕੋਲੋਂ ਸਾਡਾ ਰਾਜ ਭਾਗ ਜਾਂਦਾ ਲੱਗੇਗਾ। ਇਸ ਲਈ ਆਪਾਂ ਹੁਣ ਸਾਰਿਆਂ ਨੇ ਮਿਲ ਕੇ ਲੜਨਾ ਹੈ, ਮਿਲ ਕੇ ਗੁਰੂ ਗੋਬਿੰਦ ਸਿੰਘ ਦੀ ਖਿਲਾਫਤ ਕਰਨੀ ਹੈ, ਮਿਲ ਕੇ ਉਹਨਾਂ ਦੇ ਖਿਲਾਫ ਆਪਾਂ ਮੁਹਿੰਮ ਚੜ੍ਹ ਕੇ ਜਾਣਾ, ਜੰਗ ਕਰਨ ਵਾਸਤੇ ਆਪਾਂ ਚੜ੍ਹ ਕੇ ਜਾਣਾ ਸਾਰਿਆਂ ਨੇ ਮਿਲ ਕੇ। ਅਤੇ ਜੇ ਆਪਾਂ ਹੁਣ ਬਚਣਾ ਚਾਹੁੰਦੇ ਹਾਂ, ਜੇ ਬਚਣਾ ਹੈ ਤਾਂ ਫਿਰ ਹੁਣ ਆਪਾਂ ਨੂੰ ਇਕੱਠੇ ਹੋਣਾ ਪਏਗਾ, ਜੋ ਭੀਮ ਚੰਦ ਰਾਜੇ ਦੀ ਅਤੇ ਹੰਡੂਰੀਏ ਰਾਜੇ ਦੀ ਆਪਸ ਵਿੱਚ ਸਲਾਹ ਉਹ ਇਹ ਹੀ ਹੈ ਵੀ ਆਪਾਂ ਸਾਰਿਆਂ ਨੂੰ ਚਿੱਠੀ ਪਾਉਂਦੇ ਹਾਂ ਵੀ ਜੇ ਹੁਣ ਤੁਸੀਂ ਆਪਣੀ ਹੋਂਦ ਬਾਕੀ ਰੱਖਣੀ ਹੈ, ਬਰਕਰਾਰ ਰੱਖਣੀ, ਅਤੇ ਤਾਂ ਆਪਾਂ ਨੂੰ ਚੜ੍ਹ ਕੇ ਆਉਣਾ ਹੀ ਪਏਗਾ, ਇਕੱਠੇ ਹੋਣਾ ਪਏਗਾ। ਜੇ ਆਪਾਂ ਇਕੱਠੇ ਨਾ ਹੋਏ ਤਾਂ ਫਿਰ ਨਾ ਆਪਣਾ ਕੋਈ ਰਾਜ ਰਹਿ ਜਾਣਾ, ਨਾ ਆਪਣਾ ਕੋਈ ਤੇਜ ਰਹਿ ਜਾਣਾ, ਨਾ ਆਪਣਾ ਕੋਈ ਪ੍ਰਤਾਪ ਰਹਿ ਜਾਣਾ। ਆਪਣੇ ਕੋਲੋਂ ਸਾਰੀਆਂ ਦੂਨ ਦਾ ਜਿਹੜਾ ਰਾਜ ਹੈ, ਪਹਾੜੀਆਂ ਦਾ ਜਿਹੜਾ ਰਾਜ ਹੈ, ਉਹ ਸਾਰੇ ਦਾ ਸਾਰਾ ਗੁਰੂ ਗੋਬਿੰਦ ਸਿੰਘ ਨੇ ਸਾਡੇ ਕੋਲੋਂ ਖੋਹ ਲੈਣਾ, ਸਾਡੀਆਂ ਜ਼ਮੀਨਾਂ ਉੱਤੇ ਉਹਨਾਂ ਨੇ ਕਾਬਜ਼ ਹੋ ਜਾਣਾ, ਸਾਡੀ ਫਸਲ ਤੱਕ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਕਰ ਲੈਣੀ ਹੈ। ਜੇ ਆਪਾਂ ਹੁਣ ਇਕੱਠੇ

ਜਿੰਨੀ ਵੀ ਹੋ ਸਕੇ ਆਪਣੀ ਆਪਣੀ ਸੈਨਾ ਕੋਈ ਜਿੰਨੀ ਇਕੱਠੀ ਕਰ ਸਕਦਾ ਜਥਾ ਸ਼ਕਤ, ਜਿੰਨੀ ਕਿਸੇ ਦੀ ਸਮਰੱਥਾ ਨਾ, ਜਿਹਦੇ ਕੋਲ ਜਿੰਨੀ ਸੈਨਾ ਹੈ ਉਨੀ ਲੈ ਕੇ ਆਪਣੀ ਸੈਨਾ ਇਕੱਠੀ ਕਰਕੇ ਅਤੇ ਆ ਕੇ ਸਾਨੂੰ ਮਿਲੋ। ਮਤਲਬ ਸਾਡੇ ਕੋਲ ਹੁਣ ਇਹ ਸਾਰੀ ਜਿਹੜੀ ਵਿਉਂਤਬੰਦੀ ਦੀ ਕਹਿ ਲੂਰੀਏ ਰਾਜੇ ਭੀਮ ਚੰਦ ਦੀ ਅਤੇ ਹੰਡੂਰੀਏ ਰਾਜੇ ਦੀ ਹੈ, ਅਤੇ ਜਿੰਨੇ ਪਹਾੜੀ ਰਾਜੇ ਸਾਰੇ ਇਕੱਠੇ ਕਰਨੇ ਨਾ, ਇਹ ਕਹਿਲੂਰ ਦੇ ਇਲਾਕੇ ਵਿੱਚ ਇਕੱਠੇ ਕਰਨੇ ਨੇ ਸਾਰੇ, ਜਿੰਨੇ ਪਹਾੜੀ ਰਾਜੇ ਇਕੱਠੇ ਕਰਨੇ ਹੋਣ ਸਾਰੇ ਕਹਿਲੂਰ, ਜੰਮੂ ਦਾ ਰਾਜਾ ਵੀ ਆਏਗਾ ਨਾ, ਸਾਰੇ ਰਾਜਿਆਂ ਨੇ ਆਉਣਾ ਇਕੱਠੇ ਹੋ ਕੇ। ਇਹਨਾਂ ਜੀ ਸਾਰਿਆਂ ਦੋਵਾਂ ਜਣਿਆਂ ਨੇ ਵਿਉਂਤ ਬਣਾ ਲਈ ਵੀ ਆਪ ਤੁਸੀਂ ਹੁਣ ਸਾਰੇ ਆਪਣੀ ਆਪਣੀ ਜਿੰਨੀ ਕਿਸੇ ਦੀ ਸੈਨਾ ਹੈ, ਜਿੰਨੀ ਕੋਈ ਸੈਨਾ ਇਕੱਠੀ ਕਰਨ ਦੀ ਸਮਰੱਥਾ ਰੱਖਦਾ ਉਨੀ ਸਾਰੀ ਇਕੱਠੀ ਕਰਕੇ ਲਿਆਓ, ਅਤੇ ਲਿਆ ਕੇ ਇੱਥੇ ਆ ਕੇ ਸਾਡੇ ਨਾਲ ਆਪਣਾ ਮੇਲ

ਇਹਨਾਂ ਦੋਵਾਂ ਨੇ ਆਪਸ ਵਿੱਚ ਸਲਾਹ ਦੋਵਾਂ ਰਾਜਿਆਂ ਨੇ ਕਰ ਲਈ ਜੀ। ਹੁਣ ਹਾਲਾਤ ਤਾਂ ਇਹ ਬਣੇ ਹੋਏ ਸੀ ਵੀ ਤੂੰ ਮੈਨੂੰ ਮੁੱਲਾਂ ਕਹਿ ਅਤੇ ਮੈਂ ਤੈਨੂੰ ਕਾਜੀ ਕਹਿੰਦਾ, ਵੀ ਆਪਣੇ ਦੋਵਾਂ ਦੀ ਬਣੀ ਰਹੇ। ਹੁਣ ਇਹ ਦੋਵਾਂ ਜਣੇ ਆ ਜੀ, ਮਸ਼ਵਰਾ ਕਰ ਲਿਆ, ਸਲਾਹ ਕਰ ਲਈ। ਦੂਜੀ ਗੱਲ ਇਹ ਵੀ ਆ ਵੀ ਇਹ ਦੋਵੇਂ ਹੈਨ ਵੀ ਬਾਕੀ ਪਹਾੜੀ ਰਾਜਿਆਂ ਤੋਂ ਵੱਡੇ। ਰਾਜੇ ਭੀਮ ਚੰਦ ਦਾ ਹੁਕਮ 'ਤੇ ਕੋਈ ਵੀ ਪਹਾੜੀ ਰਾਜਾ ਨਹੀਂ ਸੀ ਨਾ ਟਾਲਦਾ, ਕਿਉਂਕਿ ਜੇ ਟਾਲਦਾ ਸੀ ਤਾਂ ਉਹ ਮਰਦਾ ਸੀ, ਉਹਦਾ ਰਾਜ ਭਾਗ ਜਾਂਦਾ ਸੀ। ਰਾਜਾ ਭੀਮ ਚੰਦ ਤਾਕਤ ਰੱਖਦਾ ਸੀ, ਸਮਰੱਥਾ ਰੱਖਦਾ ਸੀ, ਇਹ ਇਸ ਕਰਕੇ ਕੋਈ ਪਹਾੜੀ ਰਾਜਾ ਇਹਦੇ ਅੱਗੇ ਅੱਖ ਨਹੀਂ ਸੀ ਚੁੱਕਦਾ। ਇਹ ਸਾਰੇ ਪਹਾੜੀ ਰਾਜਿਆਂ ਦੇ ਵਿੱਚੋਂ ਵੱਡਾ ਰਾਜਾ ਸੀ ਰਾਜਾ ਭੀਮ ਚੰਦ। ਇਹਨਾਂ ਦੋਵਾਂ ਜਣਿਆਂ ਨੇ ਆਪਸ 'ਚ ਸਲਾਹ ਕਰ ਲਈ ਜੀ, ਮਸ਼ਵਰਾ ਕਰ ਲਿਆ, ਪੱਕੀ ਸਲਾਹ ਵੀ ਦੋਵਾਂ ਜਣਿਆਂ ਨੇ ਕੀਤੀ, ਪੱਕੀ ਵੀ ਆਪੇ ਹੀ ਕਰ ਲਈ ਵੀ ਆਪਾਂ ਤਾਂ ਚਿੱਠੀਆਂ ਪਾ ਦੇਣੀਆਂ ਨੇ, ਜਿਹੜਾ ਆ ਗਿਆ ਉਹ ਸਾਡਾ ਸਾਥੀ, ਜਿਹੜਾ ਨਾ ਆਇਆ ਉਹ ਸਾਡਾ ਵੈਰੀ। ਇਹਨਾਂ ਨੇ ਇਹ ਵੀ ਨਜਿੱਠ ਲਿਆ। ਇਹ ਜੀ ਹੁਣ ਦੋਵਾਂ ਜਣਿਆਂ ਨੇ ਚਿੱਠੀਆਂ ਲਿਖ ਲਈਆਂ, ਕਹਿੰਦੇ ਵੀ ਆਪਾਂ ਨਾ ਹੁਣ ਦੋਨੋਂ ਨ੍ਰਿਪ ਮਸਲਤ ਕੋ ਧਰ ਕੇ ਲਿਖੇ ਪੱਤਰਿਕਾ। ਸਾਰਿਆਂ ਨੂੰ ਇਹਨਾਂ ਨੇ ਫਿਰ ਪੱਤਰਿਕਾ ਜਿਹੜੀ ਉਹ ਲਿਖਣੀ ਸ਼ੁਰੂ ਕਰ ਦਿੱਤੀ, ਭਾਵ ਚਿੱਠੀਆਂ

ਇਹਨੇ ਜੀ ਚਿੱਠੀਆਂ ਦੋਵਾਂ ਜਣਿਆਂ ਨੇ ਲਿਖਾ ਕੇ ਅਤੇ ਦੂਜੇ ਰਾਜਿਆਂ ਤੱਕ ਪਹੁੰਚਦੀਆਂ ਕਰਤੀਆਂ ਵੀ ਦੂਜੇ ਰਾਜੇ ਹੁਣ ਆਪਣੀ ਫੌਜ ਤਾਂ ਲੈ ਕੇ ਆਉਣਗੇ ਜੇ ਉਹਨਾਂ ਨੂੰ ਇਹ ਵੀ ਪਤਾ ਲੱਗੇਗਾ ਵੀ ਉਹ ਤਾਂ ਤਿਆਰ ਬੈਠੇ ਨੇ। ਇਹਨਾਂ ਨੇ ਦੂਜੇ ਪਾਸੇ ਚਿੱਠੀਆਂ ਭਿਜਵਾਈਆਂ, ਸੁਨੇਹੇ ਭਿਜਵਾਏ, ਆਪ ਇਹਨਾਂ ਨੇ ਆਪਣੀ ਫੌਜ ਸਾਰੀ ਇਕੱਠੀ ਕਰ ਲਈ। ਫੌਜ ਇਕੱਠੀ ਕਰਕੇ ਸਾਰੀ ਅਤੇ ਇਹਨਾਂ ਨੇ ਜੀ ਮੁੜ ਕੇ ਉਹਨਾਂ ਦੇ ਵਿੱਚ ਜੰਗ ਦਾ ਸਾਰਾ ਸਮਾਨ ਵੀ ਵੰਡਤਾ ਵੀ ਆਪਾਂ ਨੂੰ ਜੰਗ ਵਿੱਚ ਕੀ ਕੁਛ ਚਾਹੀਦਾ, ਹਥਿਆਰ ਵੀ ਵੰਡਤੇ ਸਾਰੇ, ਬੰਦੂਕਾਂ ਵੀ ਵੰਡਤੀਆਂ, ਤੋਪਾਂ ਵੀ ਵੰਡਤੀਆਂ, ਤੀਰ ਕਮਾਨ ਵੀ ਵੰਡਤੇ, ਹੋਰ ਜਿਹੜਾ ਕੁਝ ਚਾਹੀਦਾ ਜੰਗ ਦੇ ਮੈਦਾਨ ਵਿੱਚ ਉਹ ਸਾਰਾ ਸਮਾਨ ਇਹਨਾਂ ਨੇ ਆਪਣੀ ਫੌਜ ਆਪਣੀ ਚਮੂ ਦੇ ਵਿੱਚ

ਹੁਣ ਜਿੰਨੇ ਸੈਲ ਨਾਥ ਸਨ, ਸੈਲ ਪਹਾੜ, ਨਾਥ ਪਹਾੜਾਂ ਦੇ ਮਾਲਕ, ਉਹ ਜਿੰਨੇ ਪਹਾੜੀ ਰਾਜੇ ਸੀ ਨਾ, ਉਹਨਾਂ ਤੱਕ ਸੁਨੇਹੇ ਪਹੁੰਚੇ ਜੀ, ਚਿੱਠੀਆਂ ਪਹੁੰਚ ਗਈਆਂ ਬੜੀ ਛੇਤੀ ਸਾਰਿਆਂ ਤੱਕ। ਜਦੋਂ ਸੁਨੇਹੇ ਪਹੁੰਚ ਗਏ, ਸਾਰਿਆਂ ਦੀ ਚਿੱਠੀਆਂ ਪੜ੍ਹੀਆਂ, ਰਾਜਾ ਭੀਮ ਚੰਦ ਦੇ, ਇੱਦਾਂ ਕਹਿ ਲਓ ਅੱਜ ਦੀ ਭਾਸ਼ਾ ਵਿੱਚ ਵੀ ਸਾਰੇ ਸਾਈਨ ਕੀਤੇ ਹੋਏ ਵੀ ਮੇਰੇ ਵੱਲੋਂ ਭੇਜੀਆਂ ਨੇ ਚਿੱਠੀਆਂ, ਵੀ ਕੋਈ ਇਨਕਾਰੀ ਨਾ ਹੋਵੇ। ਅਤੇ ਦੂਜਾ ਜਿਹੜਾ ਦੂਤ ਲੈ ਕੇ ਜਾਣ ਵਾਲਾ, ਉਹ ਵੀ ਜਾ ਕੇ ਦੱਸ ਰਿਹਾ ਨਾ ਵੀ ਮੈਨੂੰ ਰਾਜੇ ਭੀਮ ਚੰਦ ਨੇ ਭੇਜਿਆ ਅਤੇ ਆਹ ਚਿੱਠੀ ਤੁਹਾਡੇ ਵਾਸਤੇ ਆਈ ਹੈ, ਤੁਹਾਡੇ ਲਈ ਇਕੱਲੀ ਹੈ। ਉਹਨਾਂ ਨੇ ਪੜ੍ਹੀ ਜੀ ਸਾਰਿਆਂ ਨੇ, ਸਾਰਿਆਂ ਦੇ ਕੋਲ ਜਦੋਂ ਚਿੱਠੀਆਂ ਪਹੁੰਚੀਆਂ ਅਤੇ ਸਾਰਿਆਂ ਨੇ ਮਨ ਦੇ ਵਿੱਚ ਵਿਚਾਰ ਕੀਤੀ, ਅਤੇ ਵਿਚਾਰ ਇਹ ਵੀ ਹੁਣ ਭੀਮ ਚੰਦ ਵੱਡੇ ਰਾਜੇ ਨੇ, ਸਾਨੂੰ ਹਕਾਰੇ ਹਕਾਰੇ ਮਤਲਬ ਸੱਦੇ ਨੇ, ਹੈ ਨਾ, ਆਵਾਜ਼ ਮਾਰੀ ਸਾਨੂੰ ਸਾਰਿਆਂ। ਉਹਨਾਂ ਨੇ ਜੀ ਸਾਰੀ ਨਾ ਜ਼ੋਰ ਜ਼ੋਰ ਕਰ ਚਮੂ, ਇਹ ਸਾਰੇ ਉਹਨਾਂ ਜੀ ਆਪਸ ਵਿੱਚ ਵਿਚਾਰ ਕਰਕੇ, ਅਤੇ ਆਪ ਜਦੋਂ ਚਿੱਠੀਆਂ ਮਿਲ ਗਈਆਂ, ਇਹਨਾਂ ਨੇ ਆਪਣੇ ਆਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ, ਮਸ਼ਵਰਾ ਕੀਤਾ, ਅਤੇ ਮਸ਼ਵਰਾ ਕਰਕੇ ਨਾ ਵੀ ਭੀਮ ਚੰਦ ਰਾਜੇ ਨੇ ਹੁਣ ਆਪਾਂ ਨੂੰ

ਹੋ ਸਕਦਾ ਜੀ ਕੋਈ ਰਾਜਾ ਇਨਕਾਰੀ ਵੀ ਹੋ ਜਾਂਦਾ, ਪਹਾੜੀ ਰਾਜਾ ਕੋਈ ਇਨਕਾਰੀ ਵੀ ਹੋ ਜਾਂਦਾ, ਪਰ ਇਨਕਾਰੀ ਉਹ ਇੱਦਾਂ ਕਹਿ ਲਓ ਜੀ, ਕਈ ਤਾਂ ਚਾਹੁੰਦੇ ਸਨ ਵੀ ਅਸੀਂ ਇਕੱਠੇ ਹੋਈਏ ਵੀ ਗੁਰੂ ਗੋਬਿੰਦ ਸਿੰਘ ਦੀ ਖਿਲਾਫਤ ਕਰੀਏ, ਉਹਨਾਂ ਦੇ ਕੋਲੋਂ ਆਪਾਂ ਇਹ ਅਨੰਦਪੁਰ ਸਾਹਿਬ ਦੀ ਨਗਰੀ ਛੁਡਵਾਈਏ, ਅਤੇ ਜਿਹੜਾ ਉਹਨਾਂ ਦਾ ਇਹ ਤੇਜ ਪ੍ਰਤਾਪ ਰੋਜ਼ ਵੱਧ ਰਿਹਾ ਹੈ, ਦਿਨ ਬ ਦਿਨ ਵੱਧਦਾ ਜਾ ਰਿਹਾ, ਵੀ ਇਹ ਸਾਡੇ ਲਈ ਚੰਗਾ ਨਹੀਂ ਹੈ। ਇਸ ਕਰਕੇ ਉਹ ਚਾਹੁੰਦੇ ਸੀ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਕਰਮ ਕਰੀਏ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਤੇਜ ਪ੍ਰਤਾਪ ਨੂੰ ਅਸੀਂ ਦਬਾ ਸਕੀਏ, ਉਹਨਾਂ ਦਾ ਖਾਲਸਾ ਪੰਥ ਜਿਹੜਾ ਵੱਧ ਰਿਹਾ ਹੈ ਅਸੀਂ ਉਹਨੂੰ ਵਧਣ ਤੋਂ ਰੋਕ ਸਕੀਏ। ਅਤੇ ਕੁਝ ਕੁ ਐਸੇ ਰਾਜੇ ਵੀ ਸਨ ਜਿਨ੍ਹਾਂ ਨੇ ਹੁਣ ਗੁਰੂ ਸਾਹਿਬ ਨੂੰ ਅੱਖੀਂ ਵੇਖਿਆ, ਜੰਗ ਕਰਦਿਆਂ ਵੇਖਿਆ, ਸ਼ਿਕਾਰ ਖੇਡਦਿਆਂ ਵੇਖਿਆ, ਗੁਰੂ ਕਿਆਂ ਸਿੱਖਾਂ ਨੂੰ ਜੰਗ ਕਰਦਿਆਂ ਵੇਖਿਆ, ਉਹ ਇਹ ਵੀ ਚਾਹੁੰਦੇ ਸਨ ਵੀ ਸਾਡਾ ਮੱਥਾ ਕਦੇ ਗੁਰੂ ਗੋਬਿੰਦ ਸਿੰਘ ਨਾਲ ਨਾ ਲੱਗੇ, ਅਸੀਂ ਉਹਨਾਂ ਨਾਲ ਜੰਗ ਨਹੀਂ ਕਰ ਸਕਦੇ, ਨਾ ਸਾਡੀ ਫੌਜ ਉਹਨਾਂ ਨਾਲ ਜੰਗ ਕਰ ਸਕਦੀ ਹੈ। ਉਹ ਕਈ ਐਸੇ ਵੀ ਸੀ ਜਿਹੜੇ ਡਰਦੇ ਸਨ, ਪਰ ਹੁਣ ਮਜਬੂਰੀ ਇਹ ਬਣ ਗਈ ਵੀ ਭੀਮ ਚੰਦ ਨੇ ਇਹ ਲਿਖ ਭੇਜਿਆ ਵੀ ਸਾਰੇ ਪਹਾੜੀ ਰਾਜਿਆਂ ਨੇ ਇਕੱਠੇ ਹੋਣਾ, ਅਤੇ ਜਿਹੜਾ ਨਾਂ ਆਇਆ ਫਿਰ ਉਹ ਸਾਡਾ ਵੈਰੀ ਹੋਏਗਾ। ਹੁਣ ਮੰਨ ਲਓ ਜੇ 22 ਧਾਰ ਦੇ ਰਾਜਿਆਂ ਵਿੱਚੋਂ ਕੋਈ 2 ਰਾਜੇ ਰਹਿ ਵੀ ਜਾਂਦੇ, ਅਤੇ 2 ਰਾਜਿਆਂ ਦਾ ਉੱਥੇ ਕੀ ਮੁੱਲ ਪੈਣਾ ਸੀ ਜੀ? ਬਾਕੀ ਸਾਰਿਆਂ ਨੇ ਤਾਂ ਗੁਰੂ ਗੋਬਿੰਦ ਸਿੰਘ ਨਾਲ ਜੰਗ ਕਰਨ ਤੋਂ ਪਹਿਲਾਂ ਉਹਨਾਂ ਦੋਵਾਂ ਨੂੰ ਮਾਰ ਦੇਣਾ ਸੀ ਨਾ, ਵੀ ਅਸੀਂ ਤਾਂ 13 ਰਾਜ ਭਾਗ ਅਸੀਂ ਖੋਹ ਲੈਣਾ, ਗੁਰੂ ਗੋਬਿੰਦ ਸਿੰਘ ਤਾਂ ਜਦੋਂ ਖੋਣਗੇ ਫਿਰ ਵੇਖਿਆ ਜਾਏਗਾ, ਅਸੀਂ ਨਹੀਂ ਛੱਡਣਾ ਤੇਰੇ ਕੋਲ। ਜਿਸ ਕਰਕੇ ਕਈ ਪਹਾੜੀ ਰਾਜਿਆਂ ਦੀ ਮਜਬੂਰੀ ਵੀ ਬਣ ਗਈ ਵੀ ਸਾਨੂੰ ਹੁਣ ਉੱਥੇ ਜਾਣਾ ਪਏਗਾ। ਇਹ ਜੀ ਇੱਦਾਂ ਕਰਦਿਆਂ ਕਰਦਿਆਂ ਸਾਰਿਆਂ ਨੇ ਆਪਣੀ ਆਪਣੀ ਫੌਜ ਜੋੜ ਕੇ ਆਪਣੀ ਫੌਜ, ਅਤੇ ਸਾਰੇ ਪਹੁੰਚ ਕੇ ਰਾਜੇ ਭੀਮ ਚੰਦ ਦੇ ਕੋਲ ਉਹਦੇ ਇਲਾਕੇ ਦੇ ਵਿੱਚ। ਜਦੋਂ ਇਹ ਕਹਿਲੂਰ ਦੀ ਧਰਤੀ ਉੱਤੇ ਸਾਰੇ ਪਹਾੜੀ ਰਾਜੇ ਇਕੱਠੇ

ਹੁਣ ਜੀ ਸਾਰਿਆਂ ਨੇ ਕਹਿਲੂਰ ਦੇ ਵਿੱਚ ਆ ਕੇ ਆਪਣੇ ਟਿਕਾਣੇ ਕਰ ਲਏ। ਸਾਰੇ ਪਹਾੜੀ ਰਾਜੇ ਕਹਿਲੂਰ ਦੇ ਇਲਾਕੇ 'ਚ ਆ ਗਏ, ਰਾਜੇ ਭੀਮ ਚੰਦ ਦੇ ਇਲਾਕੇ ਵਿੱਚ ਆ ਗਏ। ਹੁਣ ਇਹ ਇਲਾਕਾ ਵੀ ਵੱਡਾ ਸੀ, ਰਾਜਾ ਵੀ ਵੱਡਾ ਸੀ। ਰਾਜੇ ਨੂੰ ਪਤਾ ਸੀ ਵੀ ਸਾਰਿਆਂ ਨੂੰ ਆਉਣਾ ਹੀ ਪੈਣਾ, ਇਸ ਕਰਕੇ ਉਹਨੇ ਪ੍ਰਬੰਧ ਵੀ ਉੱਦਾਂ ਦੇ ਕਰਵਾ ਕੇ ਰੱਖੇ, ਪਹਿਲਾਂ ਸਾਰਿਆਂ ਦੇ ਰਹਿਣ ਵਾਸਤੇ ਪ੍ਰਬੰਧ ਵੀ ਕਰਵਾਏ। ਆਏ ਸਾਰੇ ਪਹਾੜੀ ਰਾਜੇ, ਆਪਦਾ ਆਪਦਾ ਟਿਕਾਣਾ ਕੀਤਾ, ਆਪਣਾ ਆਪਣਾ ਟਿਕਾਣਾ ਕਰਕੇ ਅਤੇ ਵੇਖ ਰਹੇ ਨੇ ਹੁਣ ਇਕੱਠ ਕਿੱਡਾ ਵੱਧਦਾ ਜਾ ਰਿਹਾ, ਵੀ ਕਿੰਨੇ ਰਾਜੇ ਸਾਰੇ ਇਕੱਠੇ ਹੋ ਗਏ, ਵੀ ਫੌਜ ਬੜੀ ਇਕੱਠੀ ਹੋ ਗਈ। ਹੁਣ ਚੰਦ ਜਿਹੜੇ ਆਪਣੀ ਆਪਣੀ ਜੇ ਅਲੱਗ ਅਲੱਗ ਫੌਜ ਵੇਖਦੇ ਤਾਂ ਉਹਨਾਂ ਨੂੰ ਲੱਗਦਾ ਸੀ ਵੀ ਸਾਡੀ ਕੋਈ ਪਾਇਆ ਹੈ ਨਹੀਂ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ, ਵੀ ਇਕੱਲੇ ਰਾਜੇ ਦੀ ਕੀ ਪਾਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਹਮਣੇ। ਉਹ ਜਦੋਂ ਸਾਰੇ ਇਕੱਠੇ ਹੋ ਗਏ, ਉਹਨਾਂ ਨੇ ਆਪਣੀ ਫੌਜ ਵੇਖੀ ਅਤੇ ਮਨ ਗਰੂਰ ਨਾਲ ਭਰ ਗਿਆ, ਹੰਕਾਰ ਨਾਲ ਭਰ ਗਿਆ ਵੀ ਸਾਡੀ ਤਾਂ ਸੈਨਾ ਬੜੀ ਜ਼ਿਆਦਾ ਹੋ ਗਈ, ਵੀ ਹੁਣ ਗੁਰੂ ਗੋਬਿੰਦ ਸਿੰਘ ਸਾਡਾ ਕੁਛ ਨਹੀਂ ਵਿਗਾੜ ਸਕਦੇ, ਅਸੀਂ ਬੜੀ ਵੱਡੀ ਸੈਨਾ ਦੇ ਮਾਲਕ ਹਾਂ। ਆਪਣੀ ਵੱਲ ਵੇਖ ਵੇਖ ਕੇ, ਆਪਣੇ ਰਾਜਿਆਂ ਦੇ ਇਕੱਠ ਵੱਲ ਵੇਖ ਵੇਖ ਕੇ, ਆਪਣੀ ਸੈਨਾ ਆਪਣੇ ਸੈਨਾਪਤੀ ਵੇਖ, ਸਾਰੇ ਪਹਾੜੀ ਰਾਜੇ ਗਰੂਰ ਨਾਲ ਭਰ ਗਏ ਵੀ ਗੁਰੂ ਗੋਬਿੰਦ ਸਿੰਘ ਤੋਂ ਹੁਣ ਅਸੀਂ ਅਨੰਦਪੁਰ ਸਾਹਿਬ 'ਤੇ ਖਾਲੀ ਕਰਵਾ ਕੇ ਹੀ ਛੱਡਾਂਗੇ, ਇੱਦਾਂ ਨਹੀਂ ਹੁਣ ਅਸੀਂ ਇੱਥੋਂ ਜਾਣਾ। ਇਹ ਜੰਗ ਦੀ ਮੁਹਿੰਮ ਜੇ ਅਸੀਂ ਹੁਣ ਆਰੰਭੀ ਹੈ ਨਾ, ਅਤੇ ਇਸ ਜੰਗ ਦੇ ਵਿੱਚ ਜਿੱਤ ਵੀ ਸਾਡੀ ਹੋਵੇਗੀ।

ਇਕੱਠੇ ਹੁੰਦੇ ਗਏ ਨਾ, ਜਿਵੇਂ ਜਿਵੇਂ ਅਲੱਗ ਅਲੱਗ ਇਲਾਕਿਆਂ 'ਚ ਆਉਣਾ ਸੀ, ਆਉਣ ਵਾਸਤੇ ਸਮਾਂ ਵੀ ਵੱਖ ਵੱਖ ਚਾਹੀਦਾ ਸੀ। ਹੋਇਆ ਕੀ ਜੀ, ਹੌਲੀ ਹੌਲੀ ਸਾਰੇ ਇਕੱਠੇ ਹੋ ਗਏ। ਰਾਜੇ ਭੀਮ ਚੰਦ ਨੇ ਸਾਰਿਆਂ ਨੂੰ ਬੜਾ ਕੁਛ ਆਪਣੇ ਕੋਲੋਂ ਦਿੱਤਾ ਨਾ, ਜੋ ਉਹਨਾਂ ਦੇ ਆਉਣ ਵਾਸ ਆਇਆਂ 'ਤੇ ਉਹਨਾਂ ਨੂੰ ਚਾਹੀਦਾ ਸੀ, ਪ੍ਰਸ਼ਾਦਾ ਭੋਜਨ ਕੀ, ਜਿਹੜੇ ਸਾਧਨ ਨੇ ਉਹਨਾਂ ਕੋਲ, ਉਹਨਾਂ ਲਈ ਦਾਣਾ ਫੱਕਾ ਕੀ, ਸਾਰਾ ਕੁਝ ਨਾ, ਤ੍ਰਿਣ ਦਾਣਾ ਜੋ ਕੁਝ ਵੀ ਚਾਹੀਦਾ ਸੀ ਉਹਨੇ ਦਿੱਤਾ ਜੀ। ਬੜਾ ਦਾਨ ਕੀਤਾ, ਸਤਿਕਾਰ ਬਹੁਤ ਕੀਤਾ ਉਹਨੇ ਸਾਰੇ ਪਹਾੜੀ ਰਾਜਿਆਂ ਦਾ, ਵੀ ਤੁਹਾਨੂੰ ਜੀਓ ਆਇਆਂ ਨੂੰ, ਤੁਸੀਂ ਸਾਡੇ ਇੱਕੋ ਸਦੇ 'ਤੇ ਇੱਥੇ ਪਹੁੰਚੇ ਹੋ ਨਾ, ਉਹ ਜਿਵੇਂ ਸਤਿਕਾਰ ਕਰ ਸਕਦੇ ਸੀ ਉਹਨਾਂ ਕੀਤਾ, ਮਾਨ ਸਤਿਕਾਰ ਦਿੱਤਾ ਜੀ ਸਾਰਿਆਂ ਨੂੰ। ਅਤੇ ਖਾਣ ਪਾਨ ਉਹਨਾਂ ਸਭਨਾਂ ਦੇ ਲਈ ਸੁੰਦਰ ਢੰਗ ਦੇ ਨਾਲ, ਹੁਣ ਹੈ ਤਾਂ ਸਾਰੇ ਰਾਜੇ ਹੀ ਨਾ ਜੀ, ਅਤੇ ਰਾਜਿਆਂ ਦਾ ਫਿਰ ਭੋਜਨ ਵੀ ਉੱਦਾਂ ਦਾ ਹੀ ਆਉਣਾ, ਅਤੇ ਸਾਰਿਆਂ ਦੇ ਭੋਜਨ ਦਾ ਪ੍ਰਬੰਧ ਰਾਜੇ ਭੀਮ ਚੰਦ ਨੇ ਬੜੇ ਸੁਚੱਜੇ ਢੰਗ ਨਾਲ ਕਰਵਾਇਆ।

ਰਾਤ ਬਿਆਤੀਤ ਕੀਤੀ ਜੀ ਸੌਂਕੇ। ਸਾਰੇ ਹੁਣ ਪਿੰਡਾਂ ਤੈਅ ਕਰਕੇ ਆਏ ਸਨ, ਫੌਜ ਵੀ ਸਾਰੀ ਪਿੰਡਾਂ ਤੈਅ ਕਰਕੇ ਆਈ, ਰਾਜੇ ਵੀ ਪਿੰਡਾਂ ਤੈਅ ਕਰ, ਥਕਾਵਟ ਮਹਿਸੂਸ ਕੀਤੀ, ਪ੍ਰਸ਼ਾਦਾ ਭੋਜਨ ਛਕਿਆ, ਰਾਤ ਸੌਂਕੇ ਬਿਆਤੀਤ ਕੀਤੀ, ਦਿਨ ਚੜ੍ਹ ਆਇਆ। ਜਦੋਂ ਦਿਨ ਚੜ੍ਹਿਆ ਅਤੇ ਚੜ੍ਹੇ ਦਿਨ ਦੇ ਉੱਤੇ ਜੀ ਰਾਜੇ ਭੀਮ ਚੰਦ ਨੇ ਸਭਾ ਸੱਦ ਲਈ ਵੀ ਆਓ ਭਾਈ ਹੁਣ ਸਾਰੇ ਆਪਾਂ ਇਕੱਠੇ ਹੋਈਏ ਵੀ ਸਾਰੇ ਰਾਜਿਆਂ ਦੀ ਸਲਾਹ ਲਈਏ ਵੀ ਕੋਈ ਰਾਜਾ ਕਿਹੜੀ ਸਲਾਹ ਦਿੰਦਾ, ਕੀ ਮਸ਼ਵਰਾ ਦਿੰਦਾ ਵੀ ਆਪਾਂ ਜੰਗ ਕਰਨ ਜਾਣਾ। ਇਹ ਮੁਹਿੰਮ ਕੋਈ ਛੋਟੀ ਨਹੀਂ ਹੈ, ਮੁਹਿੰਮ ਬੜੀ ਵੱਡੀ ਹੈ, ਏਡੀ ਵੱਡੀ ਮੁਹਿੰਮ ਹੈ ਵੀ ਆਪਾਂ ਇੱਕ ਉਸ ਪੰਥ ਨੂੰ ਸੰਸਾਰ ਤੋਂ ਖਤਮ ਕਰਨਾ ਜਿਹਦਾ ਤੇਜ਼ ਪ੍ਰਤਾਪ ਦਿਨ ਬ ਦਿਨ ਵੱਧ ਰਿਹਾ। ਹੁਣ ਖਤਮ ਕਰਨ ਦਾ ਭਾਵ ਇਹ ਹੀ ਸੀ ਨਾ ਵੀ ਨਾ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਅਨੰਦਪੁਰ ਸਾਹਿਬ 'ਚ ਰਹਿਣ ਦੇਣਾ, ਜੰਗ ਕਰਾਂਗੇ, ਜਾਂ ਤਾਂ ਗੁਰੂ ਗੋਬਿੰਦ ਸਿੰਘ ਜੰਗ ਦੇ ਮੈਦਾਨ 'ਚੋਂ ਦੌੜ ਕੇ ਆਪਣੀ ਜਾਨ ਬਚਾਉਣਗੇ, ਜੇ ਦੌੜ ਕੇ ਜਾਣਗੇ ਤਾਂ ਵੀ ਸਾਡੇ ਸਾਹਮਣੇ ਖੜੋਣ ਜੋਗੇ ਨਹੀਂ, ਅਤੇ ਜਾਂ ਫਿਰ ਜੰਗ ਦੇ ਮੈਦਾਨ 'ਚ ਆਪਣੇ ਪ੍ਰਾਣ ਗਵਾਉਣਗੇ। ਜੇ ਉਹਨਾਂ ਨੇ ਪ੍ਰਾਣ ਹੀ ਗਵਾ ਲਏ ਨਾ ਗੁਰੂ ਗੋਬਿੰਦ ਸਿੰਘ ਰਹਿਣਗੇ, ਅਤੇ ਜੇ ਉਹ ਨਾ ਰਹੇ ਫਿਰ ਉਹਨਾਂ ਦੇ ਸਿੱਖ ਕਿੱਥੋਂ ਰਹਿਣਗੇ ਨਾ, ਫਿਰ ਸਿੱਖ ਪੰਥ ਵੀ ਸਾਰਾ ਖਾਲਸਾ ਪੰਥ ਜਿਹੜਾ ਸੀ ਇਹ ਮੁਕਾ ਦੇਣਾ। ਹੁਣ ਇਹਨਾਂ ਪਹਾੜੀ ਰਾਜਿਆਂ ਨੇ ਵਿਉਂਤਬੰਦੀ ਤਾਂ ਇਹੀ ਬਣਾਈ ਆ ਵੀ ਮੁਹਿੰਮ ਬੜੀ ਵੱਡੀ ਹੈ ਅਤੇ ਜਿਹੜਾ ਕੰਮ ਆਪਾਂ ਕਰਨਾ ਨਾ ਇਹ ਬਹੁਤ ਵੱਡਾ ਹੈ, ਇਹਨੂੰ ਕਿਸੇ ਤਰੀਕੇ ਵੀ ਹੂੜ ਮਤ ਦੇ ਨਾਲ ਕੀਤਾ ਨਹੀਂ ਜਾ ਸਕਦਾ, ਇਸ ਕਰਕੇ ਸਾਰਿਆਂ ਦਾ ਸਲਾਹ ਮਸ਼ਵਰਾ ਲੈ ਕੇ ਚੱਲਣਾ। ਰਾਜੇ ਭੀਮ ਚੰਦ ਨੇ ਸਭਾ ਲਾ ਲਈ ਜੀ, ਸਭਾ ਸੱਦ ਲਈ ਇਹਨੇ ਵੀ ਸਾਰੇ ਪਹਾੜੀ ਰਾਜਿਆਂ ਨੂੰ ਆਪਦੇ ਕੋਲ ਇੱਕੋ ਥਾਂ ਦੇ ਉੱਤੇ ਇਕੱਠੇ

ਰਾਜੇ ਭੀਮ ਚੰਦ ਨੇ ਬੜਾ ਸੋਹਣਾ ਵਿਛਾਉਣੇ ਵਿਛਾ ਕੇ ਤਿਆਰ ਕਰਵਾ ਲਏ ਵੀ ਆਓ ਭਾਈ ਸਭਾ ਨੂੰ, ਸਾਰੇ ਰਾਜੇ ਸੱਦ ਲਏ, ਫੌਜ ਅਤੇ ਰਾਜਿਆਂ ਨੂੰ, ਸਾਰੇ ਨਾ ਫੌਜ ਨਹੀਂ ਸੱਦੀ, ਸਾਰੇ ਪਹਾੜੀ ਰਾਜਿਆਂ ਦੀ ਮੀਟਿੰਗ ਸੱਦ ਲਈ, ਆਪਾਂ ਮੀਟਿੰਗ ਕਹਿ ਲਈਏ ਇੱਕ ਅੱਜ ਦੀ ਭਾਸ਼ਾ 'ਚ, ਵੀ ਉਹਨੇ ਸਾਰੇ ਪਹਾੜੀ ਰਾਜੇ ਇਕੱਠੇ ਕਰ ਲਏ, ਉੱਥੇ ਬੜਾ ਸੋਹਣਾ ਪ੍ਰਬੰਧ ਕੀਤਾ ਉਹਨਾਂ ਦੇ ਬੈਠਣ ਵਾਸਤੇ, ਆਓ ਭਾਈ ਆਪਦੀਆਂ ਸਲਾਹਾਂ ਦਿਉ, ਤੁਸੀਂ ਆ ਕੇ ਵੀ ਆਪਾਂ ਜੰਗ ਕਰਨ ਜਾਣਾ ਗੁਰੂ ਗੋਬਿੰਦ ਸਿੰਘ ਦੇ ਖਿਲਾਫ। ਸਭਾ ਲੱਗੀ ਜੀ, ਬੜਾ ਸੋਹਣਾ ਫਰਸ਼ ਵਿਛਵਾਏ ਉਹਨੇ, ਸਾਰੇ ਸਾਰੇ ਦੇ ਸਾਰੇ ਪਹਾੜੀ ਰਾਜੇ ਇੱਕ ਥਾਂ ਦੇ ਉੱਤੇ, ਫਿਰ ਭੀਮ ਚੰਦ ਕੋਲ

ਉਹਨੇ ਸਾਰੇ ਜਦੋਂ ਆਏ ਤੇ ਸਾਰੇ ਸ਼ਸਤਰਧਾਰੀ ਹੋ ਕੇ ਆਏ ਵੀ ਨਾ ਇਹਨਾਂ ਨੇ ਆਪਣੇ ਸ਼ਸਤਰਾਂ ਦਾ ਵਿਸਾਹ ਨਹੀਂ ਕੀਤਾ। ਇਹ ਨਹੀਂ ਸੀ ਵੀ ਹੁਣ ਸਾਡੀ ਸਭਾ ਇਕੱਠੀ ਹੋਣ ਲੱਗੀ ਹੈ ਤੇ ਅਸੀਂ ਸ਼ਸਤਰ ਛੱਡ ਕੇ ਜਾਈਏ। ਸ਼ਸਤਰ ਨਾਲ ਲੈ ਕੇ ਗਏ, ਢਾਲਾਂ ਇਹਨਾਂ ਦੇ ਕੋਲ, ਖੜਗ ਕਿਰਪਾ ਤਲਵਾਰਾਂ ਜਿਹੜੀਆਂ ਉਹ ਇਹਨਾਂ ਨੇ ਉਹ ਵੀ ਨਾਲ ਰੱਖੀਆਂ ਹੋਈਆਂ, ਆਪਦੇ ਤੀਰ ਕਮਾਨ ਤੱਕ ਆਪਣੇ ਨਾਲ ਲੈ ਕੇ ਗਏ ਵੀ ਭਾਵੇਂ ਸਭਾ ਹੀ ਸਜਣੀ ਹੈ ਉੱਥੇ ਵੀ ਆਪਣੇ ਤੀਰ ਕਮਾਨ ਇਹ ਲੈ ਕੇ ਗਏ ਜੀ ਸਾਰੇ। ਖੜਗ ਸਿਪਰ ਸਰ ਧਨੁਖ ਕਰਾਲੇ, ਆਪਣੇ ਅੰਗ ਸਜਾ ਕੇ ਆਪਣੇ ਸਰੀਰਾਂ ਦੇ ਉੱਤੇ ਨਾ ਸ਼ਸਤਰ, ਅਤੇ ਫਿਰ ਇਹ ਇਕੱਠੇ

ਸਭ ਤੋਂ ਪਹਿਲਾਂ ਤਾਂ ਹੰਡੂਰੀਆ ਰਾਜਾ, ਉਹ ਦੂਜਾ ਰਾਜਾ ਜਸਵਾਲ ਇਹ ਆਇਆ, ਤੀਜਾ ਕਟੋਚ ਦਾ ਜਿਹੜਾ ਰਾਜਾ ਨਾ, ਗਰਭ ਕਟੋਚੀ, ਗਰਭ ਨਾਲ ਭਰਿਆ ਹੋਇਆ ਕਟੋਚੀ, ਆਪਾਂ ਰਾਜੇ ਦਾ ਨਾਂ ਕਿਰਪਾਲ ਚੰਦ ਕਟੋਚੀਆ ਪੜ੍ਹਦੇ ਹਾਂ ਇਤਿਹਾਸ 'ਚ, ਇਹ ਵੀ ਆ ਗਿਆ। ਇਹ ਵੀ ਬੜੇ ਹੰਕਾਰ ਨਾਲ ਭਰਿਆ ਹੋਇਆ ਉਤਾਵਲਾ ਹੋ ਕੇ ਆਇਆ ਵੀ ਮੈਂ ਬੜਾ ਵੱਡਾ ਰਾਜਾ ਅਤੇ ਗੁਰੂ ਗੋਬਿੰਦ ਸਿੰਘ ਨਾਲ ਮੁਕਾਬਲਾ ਕਰਨ ਚੱਲਿਆ। ਸਾਰੇ ਭਰੇ ਸਾਰੇ ਹੀ ਹੰਕਾਰ ਨਾਲ ਹੋਏ ਨੇ, ਇਹ ਨਹੀਂ ਵੀ ਕੋਈ ਘੱਟ ਹੈ, ਸਾਰੇ ਇੱਕ ਤੋਂ ਇੱਕ ਹੀ ਨੇ। ਸੁਭਾਵਿਕ ਜਿਹੀ ਗੱਲ ਹੈ ਜੀ, ਜਿਹੜੇ ਆਪਣੀ ਭੈੜੀ ਮਤ ਨੂੰ, ਆਪਣੀ ਭੈੜੀ ਸੋਚ ਨੂੰ ਤਿਆਗਣ ਦੀ ਬਜਾਏ ਉਹ ਰਾਜੇ ਭੀਮ ਚੰਦ ਦੇ ਸੱਦੇ 'ਤੇ ਇਕੱਠੇ ਹੋ ਕੇ ਅਤੇ ਇਸ ਮੰਦੇ ਕਰਮ ਲਈ ਅੱਗੇ ਵਧਣ ਦੀ ਤਿਆਰੀ ਕਰੀ ਬੈਠੇ, ਉਹ ਕਿੰਨੇ ਕੁ ਚੰਗੇ ਹੋ ਸਕਦੇ ਨੇ। ਉਹ ਸਾਰੇ ਹੰਕਾਰ ਨਾਲ ਭਰੇ ਹੋਏ ਰਾਜਾ, ਜਿਹੜਾ ਹੰਡੂਰੀਆ ਰਾਜਾ, ਜਸਵਾਲੀਆ ਰਾਜਾ, ਕਟੋਚੀਆ ਰਾਜਾ ਜਿਹੜਾ, ਇਹ ਪਹਿਲਾਂ ਤਿੰਨਾਂ ਦਾ ਜ਼ਿਕਰ ਕਵੀ ਜੀ

ਰਾਜਾ ਘਮੰਡ ਚੰਦ ਇਹ ਵੀ ਸਭਾ ਵਿੱਚ ਬੈਠਾ ਹੋਇਆ। ਹੁਣ ਇਹ ਸਾਰੇ ਇਹਨਾਂ ਦੀ ਇੱਕ ਦੂਜੇ ਸਾਰੇ ਰਾਜੇ ਉੱਥੇ ਬੈਠੇ ਹੋਏ ਸਭਾ ਵਿੱਚ ਦਿਸ ਰਹੇ ਨੇ। ਹੁਣ ਭੀਮ ਚੰਦ ਨੂੰ ਪਤਾ ਵੀ ਕਿਹੜਾ ਰਾਜਾ ਕਿਸ ਇਲਾਕੇ ਦਾ, ਉਹ ਸਾਰੇ ਇਲਾਕਿਆਂ ਦੇ ਰਾਜਿਆਂ ਵੱਲ ਜਾਣਦਾ ਵੀ ਆ ਉਹਨਾਂ ਨੂੰ, ਔਰ ਇਕੱਲੇ ਇਕੱਲੇ ਰਾਜੇ ਨੂੰ ਵੇਖ ਰਿਹਾ, ਉਹ ਤੱਕ ਰਿਹਾ ਇਕੱਲੇ ਇਕੱਲੇ ਰਾਜੇ ਨੂੰ ਵੀ ਕਿਹੜਾ ਰਾਜਾ ਪਹੁੰਚਿਆ ਅਤੇ ਕਿਹੜਾ ਨਹੀਂ ਪਹੁੰਚਿਆ। ਕਵੀ ਜੀ ਨੇ ਕੁਝ ਕੁ ਰਾਜਿਆਂ ਦਾ ਜ਼ਿਕਰ ਕੀਤਾ, ਕੁਝ ਕੁ ਰਾਜਿਆਂ ਦੇ ਨਾਵਾਂ ਦਾ ਜ਼ਿਕਰ ਕੀਤਾ, ਪਹਿਲਾਂ ਰਾਜਾ ਹੰਡੂਰੀਆ ਰਾਜਾ ਜਿਹੜਾ, ਫਿਰ ਦੂਜਾ ਜਸਵਾਲੀਆ ਰਾਜਾ, ਤੀਜੇ ਨੰਬਰ ਉੱਤੇ ਕਟੋਚੀਆ, ਘਮੰਡ ਚੰਦ, ਇਹ ਸਾਰੇ ਸਭਾ ਦੇ ਵਿੱਚ ਬੈਠੇ।

ਹੁਣ ਜੰਮੂ ਦੇ ਇਲਾਕੇ ਦਾ ਜਿਹੜਾ ਰਾਜਾ ਉਹ ਵੀ ਆ ਗਿਆ, ਉਹ ਵੀ ਪਹੁੰਚਿਆ। ਇਹ ਜਦੋਂ ਪਹੁੰਚਿਆ ਜੀ, ਇਹ ਵੀ ਸਭਾ ਦੇ ਵਿੱਚ ਹੈ, ਭੀਮ ਚੰਦ ਨੇ ਸਾਰਿਆਂ ਨੂੰ ਬੜਾ ਸਤਿਕਾਰ ਦਿੱਤਾ, ਭਾਈ ਬੈਠੋ, ਹੈ ਨਾ, ਸਨਮਾਨ ਦੇ ਨਾਲ, ਜਿਵੇਂ ਆਪਾਂ ਕਿਤੇ ਇਕੱਠ ਕਰੀਏ, ਸੱਦੀਏ, ਹੈ ਨਾ, ਅਤੇ ਫਿਰ ਆਪਾਂ ਜਿਹੜੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਬੜਾ ਸਤਿਕਾਰ ਦੇਈਦਾ, ਬੜਾ ਮਾਣ ਦੇਈਦਾ। ਉਵੇਂ ਹੀ ਰਾਜਾ ਭੀਮ ਚੰਦ ਨੇ ਵੀ ਕੀਤਾ ਵੀ ਮੇਰੇ ਸੱਦੇ 'ਤੇ ਤੁਸੀਂ ਪਹੁੰਚੇ ਹੋ ਭਾਈ, ਸਾਰਿਆਂ ਨੂੰ ਬੜਾ ਸਨਮਾਨ ਸਤਿਕਾਰ ਇਹ ਆਪਣੇ ਵੱਲੋਂ ਬਖਸ਼ਦਾ ਹੈ।

ਹੁਣ ਜੀ ਇਹ ਸਜੀ ਹੋਈ ਸਭਾ ਦੇ ਵਿੱਚ ਪਹਾੜੀ ਰਾਜਿਆਂ ਦੇ ਜਿਹੜਾ ਇਕੱਠ ਹੋਇਆ ਇਹ ਸਮੂਹ ਪਹਾੜੀ ਰਾਜਿਆਂ ਦੀ ਸਭਾ ਇਕੱਠ ਦੇ ਵਿੱਚ ਸਭ ਤੋਂ ਪਹਿਲਾਂ ਬੈਠਿਆਂ ਹੋਇਆਂ ਦੇ ਵਿੱਚ ਕਹਿਲੂਰ ਦੇ ਰਾਜੇ ਨੇ ਸੱਦਿਆ ਸੀ ਸਾਰਿਆਂ ਨੂੰ, ਰਾਜੇ ਭੀਮ ਚੰਦ ਨੇ, ਅਤੇ ਬੋਲਣਾ ਵੀ ਉਹਨੇ ਹੀ ਸੀ ਵੀ ਤੁਹਾਨੂੰ ਸੱਦਿਆ ਕਿਉਂ ਹੈ। ਹੁਣ ਉਹ ਸਾਰਿਆਂ ਨੂੰ ਜੀ ਆਪਣੀ ਜ਼ੁਬਾਨੋਂ ਬੋਲਦਾ ਹੋਇਆ ਸਭਾ ਦੇ ਵਿੱਚ ਸੰਬੋਧਨ ਕਰਦਿਆਂ ਇਸ

ਕਿ ਭਾਈ ਤੁਸੀਂ ਸਾਰੇ ਪਹੁੰਚੇ ਹੋ, ਤੁਹਾਡਾ ਸਾਰਿਆਂ ਦਾ ਸਤਿਕਾਰ ਹੈ, ਤੁਹਾਡਾ ਸਾਰਿਆਂ ਦਾ ਹਿੱਤ ਹੈ, ਸਾਡੇ ਨਾਲ ਪ੍ਰੇਮ ਹੈ ਸਾਡੇ ਨਾਲ, ਆਪਾਂ ਇੱਥੇ ਇਕੱਤਰ ਹੋਏ ਹਾਂ ਇਸ ਕਰਕੇ ਵੀ ਆਪਣਾ ਜਿਹੜਾ ਵੱਡਾ ਵੈਰੀ ਹੈ ਨਾ, ਵੱਡਾ ਦੁਸ਼ਮਣ ਹੈ, ਉਹ ਕੀ ਹੈ, ਪ੍ਰਗਟਿਓ ਸ਼ਤਰ, ਸ਼ਤਰ ਮਤਲਬ ਸ਼ਤਰੂ ਹੈ ਨਾ, ਦੁਸ਼ਮਣ, ਆਪਣਾ ਦੁਸ਼ਮਣ ਨਾ ਹੁਣ ਨਵਾਂ ਪ੍ਰਗਟ ਹੋਇਆ ਅਤੇ ਉਹ ਹੈ ਖਾਲਸਾ ਪੰਥ, ਉਹ ਆਪਣਾ ਦੁਸ਼ਮਣ ਹੈ। ਇਹ ਕਹਿਲੂਰ ਦੇ ਰਾਜੇ ਦੀ ਜ਼ੁਬਾਨੀ ਹੈ ਜੀ, ਰਾਜੇ ਭੀਮ ਚੰਦ ਦੀ, ਵੀ ਖਾਲਸਾ ਪੰਥ ਆਪਣਾ ਦੁਸ਼ਮਣ ਹੈ, ਇਹ ਹੁਣ ਆਪਣਾ ਵੈਰੀ ਪ੍ਰਗਟ ਹੋਇਆ, ਹੁਣ ਆਪਣਾ ਦੁਸ਼ਮਣ।

ਕਹਿੰਦੇ ਵੀ ਇਹ ਵੈਰੀ ਆਪਣਾ ਏਡਾ ਵੱਡਾ ਹੈ, ਇਹ ਏਡਾ ਵੱਡਾ ਦੁਸ਼ਮਣ ਹੈ ਆਪਣਾ, ਵੀ ਇਹਨਾਂ ਨਾਲ ਨਾ ਸ਼ਾਮ ਦਾਮ ਅਰ ਭੇਦ ਉਪਾਏ, ਵੀ ਆ ਜਿਹੜੇ ਤਿੰਨ ਤਰੀਕੇ ਸ਼ਾਮ ਦਾਮ ਦੰਡ ਭੇਦ ਹਨ, ਇਹ ਜਿਹੜੇ ਤਰੀਕੇ ਨਾ ਇੱਦਾਂ ਸ਼ਾਮ ਦਾਮ ਔਰ ਭੇਦ ਇਹ ਕੰਮ ਨਹੀਂ ਆਉਂਦੇ ਇਹਨਾਂ ਦੇ ਵਿੱਚੋਂ ਨਾ, ਗੁਰ ਕੇ ਸੰਗ ਨਾ ਇਹ ਬਣ ਆਵੇ, ਗੁਰੂ ਸਾਹਿਬ ਨਾਲ ਇਹ ਨਹੀਂ ਬਣਨਗੇ, ਨਾ ਸ਼ਾਮ ਬਣਨਾ, ਨਾ ਦਾਮ ਬਣਨਾ, ਨਾ ਭੇਦ ਬਣਨਾ, ਕੋਈ ਨਹੀਂ ਬਣਨਾ। ਕਿਉਂਕਿ ਜੇ ਆਪਾਂ ਸ਼ਾਮ ਨਾ ਕਰੀ ਸ਼ਾਮ ਤਬ ਕਹੀ ਕਰਾਵੇ, ਜੇ ਆਪਾਂ ਸ਼ਾਮ ਕਰਦੇ ਹਾਂ ਉਹਨਾਂ ਨਾਲ ਤਾਂ ਫਿਰ ਉਹ ਆਪਣਾ ਜ਼ੋਰ ਸਾਡੇ 'ਤੇ ਵਿਖਾਉਣਗੇ, ਆਪਣਾ ਜ਼ੋਰ ਸਾਡੇ 'ਤੇ ਵਿਖਾਉਣਗੇ ਅਤੇ ਸਾਡੀਆਂ ਫਸਲਾਂ ਜਿਹੜੀਆਂ ਉਹਨਾਂ 'ਤੇ ਕਬਜ਼ਾ ਕਰ ਲੈਣਾ, ਸਾਡੇ ਰਾਜ ਭਾਗ 'ਤੇ ਉਹਨਾਂ ਨੇ ਕਬਜ਼ਾ ਕਰ ਲੈਣਾ, ਜੇ ਆਪਾਂ ਉਹਨਾਂ ਦੀ ਸ਼ਾਮ ਉਹਨਾਂ ਦੀ ਸ਼ਰਨ ਵਿੱਚ

ਦੀ ਗੱਲ ਕਰਦੇ ਹਾਂ ਵੀ ਚਲੋ ਮੁੱਲ ਦੇ ਦਿੰਦੇ ਹਾਂ, ਦਮੜੇ ਦੇ ਦਿੰਦੇ ਹਾਂ, ਕੋਲੋਂ ਧਨ ਦੇ ਦਿੰਦੇ ਹਾਂ। ਜੇ ਧਨ ਦੇ ਕੇ ਆਪਾਂ ਉਹਨਾਂ ਨੂੰ ਕਹਾਂਗੇ ਵੀ ਤੁਸੀਂ ਸਾਡੀ ਮੰਨ ਲਓ, ਦਾਮ ਦੇ ਵਿੱਚ ਵੀ ਉਹਨਾਂ ਨੇ ਨਹੀਂ ਆਉਣਾ, ਕਿਉਂ ਜੇ ਦਾਮ ਦੇਵਾਂਗੇ ਤਾਂ ਉਹ ਸਾਡੇ ਨਗਰ ਲੁੱਟਣਗੇ, ਫਿਰ ਸਾਡੇ ਪਿੰਡਾਂ ਨੂੰ ਲੁੱਟਣਗੇ, ਫਿਰ ਉਹਨਾਂ ਨੇ ਕਿਸੇ ਤਰੀਕੇ ਵੀ ਸਾਨੂੰ ਫਿਰ ਰਹਿਣ ਨਹੀਂ ਦੇਣਾ। ਇੱਥੋਂ ਤੱਕ ਸਾਰੇ ਪਾਸੇ ਫਿਰ ਉਹ ਆਪਣੀ ਹੀ

ਗੱਲ ਭੇਦ ਦੀ, ਭੇਦ ਪਾਇਆ ਨਹੀਂ ਜਾ ਸਕਦਾ, ਮਤਲਬ ਦੋਵਾਂ ਵਿੱਚ ਵਖਰੇਵਾਂ ਨਹੀਂ ਪਾਇਆ ਜਾ ਸਕਦਾ। ਵਖਰੇਵਾਂ ਤਾਂ ਹੋਏਗਾ ਵੀ ਜੇ ਸਿੱਖ ਅਤੇ ਗੁਰੂ ਸਾਹਿਬਾਨ ਦੇ ਪ੍ਰੇਮ ਵਿੱਚ ਕਿਤੇ ਰਤਾ ਮਾਤਰ ਤਰਕ ਹੋਵੇ, ਹੈ ਨਾ, ਉਹ ਤਾਂ ਹੈ ਨਹੀਂ। ਸਿੱਖ ਤਾਂ ਦਿਨ ਰਾਤ ਗੁਰੂ ਸਾਹਿਬ ਦਾ ਨਾਮ ਸਿਮਰੀ ਜਾਂਦੇ ਨੇ, ਚੇਤੇ ਕਰੀ ਜਾਂਦੇ ਨੇ, ਅਤੇ ਉਹਨਾਂ ਦੇ ਵਿੱਚ ਭੇਦ ਵੀ ਨਹੀਂ ਪਾਇਆ ਜਾ ਸਕਦਾ, ਮਤਲਬ ਦੋਵਾਂ ਅੰਦਰ ਵਖਰੇਵਾਂ, ਝਗੜਾ ਵੀ ਦੋਵਾਂ ਪਾਸਿਆਂ 'ਚੋਂ ਨਾ ਗੁਰੂ ਪਾਤਸ਼ਾਹ ਅਤੇ ਨਾ ਸਿੱਖਾਂ ਦੇ ਵਿੱਚ ਝਗੜਾ ਖੜਾ ਕੀਤਾ ਜਾ ਸਕਦਾ, ਨਾ ਉਹਨਾਂ ਨੂੰ ਸ਼ਾਮ ਦਿੱਤੀ ਜਾ ਸਕਦੀ ਅਤੇ ਨਾ ਹੀ ਦਾਮ, ਕਿਉਂਕਿ ਜਿਹੜਾ ਵੀ ਕਾਰਜ ਕਰਾਂਗੇ ਉਹ ਸਾਡੇ ਲਈ ਵਿਅਰਥ ਹੈ। ਸ਼ਾਮ ਤਾਂ ਸਾਡੀਆਂ ਫਸਲਾਂ ਜਾਣਗੀਆਂ, ਸਾਡਾ ਰਾਜ ਭਾਗ ਜਾਏਗਾ, ਦਾਮ ਤਾਂ ਵੀ ਸਾਡੇ ਪਿੰਡ ਲੁੱਟੇ ਜਾਣਗੇ। ਭੇਦ ਕਦੇ ਵੀ ਗੁਰੂ ਅਤੇ ਗੁਰੂ ਕਿਆਂ ਸਿੱਖਾਂ ਵਿੱਚ ਪਾਇਆ ਨਹੀਂ।

ਫਿਰ ਕਹਿੰਦਾ ਵੀ ਹੁਣ ਇਹ ਬਿਖਾਦ, ਇਹ ਕੋਈ ਚਿੰਤਾ, ਇਹ ਕੋਈ ਦੁੱਖ ਮੇਰੇ ਇਕੱਲੇ ਦਾ ਨਹੀਂ ਹੈ। ਰਾਜਾ ਭੀਮ ਚੰਦ ਕਹਿੰਦਾ, ਸਾਰੀ ਸਭਾ ਨੂੰ ਸੰਬੋਧਨ ਕਰ ਰਿਹਾ ਨਾ, ਪਹਿਲੋਂ ਤਾਂ ਕਹਿੰਦਾ ਵੀ ਨਾ ਸ਼ਾਮ ਵਰਤਿਆ ਜਾ ਸਕਦਾ, ਨਾ ਦਾਮ, ਨਾ ਭੇਦ। ਫਿਰ ਕਹਿੰਦਾ ਵੀ ਇਹ ਦੁੱਖ ਮੇਰੇ ਇਕੱਲੇ ਦਾ ਨਹੀਂ ਹੈ, ਵੀ ਮੈਂ ਇਕੱਲਾ ਹੀ ਸੋਚੀ ਜਾਵਾਂ ਗੁਰੂ ਗੋਬਿੰਦ ਸਿੰਘ ਦੇ ਨਾਲ ਮੈਂ ਮੁਕਾਬਲਾ ਕਰਨਾ, ਕਿਵੇਂ ਇਹਨਾਂ ਕੋਲੋਂ ਮੈਂ ਅਨੰਦਪੁਰ ਸਾਹਿਬ ਦਾ ਸਥਾਨ ਖਾਲੀ ਕਰਾਵਾਂ, ਨਾ ਕਿਵੇਂ ਇੱਥੋਂ ਇਹਨਾਂ ਨੂੰ ਭੇਜਾਂ, ਇਹ ਦੁੱਖ ਮੇਰੇ ਇਕੱਲੇ ਦਾ ਨਹੀਂ ਹੈ। ਨਾਲ ਕੀ ਕਹਿੰਦਾ ਵੀ ਇਹਦੇ ਵਿੱਚ ਤਾਂ ਸੰਸੈ ਸਭ ਕੇ ਰਾਜਨ ਮਾਹੀ, ਸਾਰੇ ਰਾਜਿਆਂ ਦੇ ਮਨ ਵਿੱਚ ਸੰਸੈ ਵੀ ਕਿਤੇ ਸਾਡਾ ਹੀ ਨਾ ਰਾਜ ਭਾਗ ਖੋਇਆ ਜਾਵੇ। ਹੁਣ ਪਹਾੜੀ ਰਾਜੇ ਇਸ ਗੱਲੋਂ ਡਰਦੇ ਵੀ ਨੇ ਵੀ ਜੇ ਗੁਰੂ ਗੋਬਿੰਦ ਸਿੰਘ ਨਾਲ ਅਸੀਂ ਕਿਤੇ ਇਕੱਲਿਆਂ ਨੇ ਵਿਗਾੜ ਪੈਦਾ ਕਰ ਲਿਆ, ਇਹ ਨਾ ਹੋਵੇ ਵੀ ਗੁਰੂ ਗੋਬਿੰਦ ਸਿੰਘ ਆ ਕੇ ਸਾਡੇ 'ਤੇ ਹਮਲਾ ਕਰਕੇ ਸਾਡਾ ਰਾਜ ਭਾਗ ਖੋਹ ਲੈਣ, ਡਰਦੇ ਵੀ ਨੇ ਉਹ, ਜਿਸ ਕਰਕੇ ਇੱਕੋ ਸੱਦੇ 'ਤੇ ਸਾਰੇ ਪਹਾੜੀ ਰਾਜੇ ਇਕੱਠੇ ਹੋ ਗਏ। ਹੁਣ ਜੀ ਉਹ ਰਾਜਾ ਭੀਮ ਚੰਦ ਕਹਿੰਦਾ ਵੀ ਡਰ, ਦੁੱਖ ਮੇਰੇ ਇਕੱਲੇ ਦਾ ਨਹੀਂ, ਇਹ ਸੰਸਾ 'ਤੇ ਸਾਰੇ ਹੀ

ਗੁਰੂ ਕੇ ਸਿੱਖਾਂ ਦੀ ਗਿਣਤੀ, ਖਾਲਸੇ ਪੰਥ ਦੀ ਗਿਣਤੀ ਵੱਧਦੀ ਜਾਂਦੀ ਹੈ ਦਿਨ ਪ੍ਰਤੀ ਦਿਨ। ਖੰਡੇ ਬਾਟੇ ਕੀ ਪਾਹੁਲ ਲੈ ਰਹੇ ਨੇ, ਲੈ ਕੇ ਸਿੱਖਾਂ ਦੀ ਗਿਣਤੀ ਵੱਧਦੀ ਜਾ ਰਹੀ ਨੇ, ਪਾਹੁਲਾਂ ਲੇਤ ਦਾ ਪਾਵੀ ਪਾਹੁਲ ਲੈ ਰਹੇ ਨੇ, ਲੈ ਲਾ ਕੇ ਗਿਣਤੀ ਵਧੀ ਜਾਂਦੀ ਹੈ। ਅਤੇ ਇਕੱਲੀ ਗਿਣਤੀ ਨਹੀਂ ਵੱਧ ਰਹੀ, ਅਤੇ ਅੱਠੇ ਪੈਰ ਲੜਨ ਵਾਸਤੇ ਤਿਆਰ ਹੀ ਰਹਿੰਦੇ ਨੇ ਵੀ ਕੋਈ ਕਿਸੇ ਤਰ੍ਹਾਂ ਆ ਕੇ ਸਾਨੂੰ ਛੇੜੇ ਸਹੀ, ਕੋਈ ਸਾਡੇ ਨਾਲ ਆ ਕੇ ਵਧੀਕੀ ਕਰੇ ਸਹੀ। ਜੇ ਕੋਈ ਵਧੀਕੀ ਕਰਦਾ ਫਿਰ ਉਹਨੂੰ ਛੱਡਦੇ ਨਹੀਂ, ਉਹਨੂੰ ਬਖਸ਼ਦੇ ਨਹੀਂ। ਨਾਲੇ ਪਾਹੁਲ ਲੈ ਕੇ ਦਿਨ ਬਾ ਦਿਨ ਗਿਣਤੀ ਵੱਧਦੀ ਜਾ ਰਹੀ ਹੈ, ਅਤੇ ਨਾਲੇ ਪਾਹੁਲ ਦੇ ਨਾਲ ਨਾਲ ਗਿਣਤੀ ਵਧਣ ਦੇ ਨਾਲ ਨਾਲ ਜਿੰਨੀ ਗਿਣਤੀ ਵੱਧ ਰਹੀ ਹੈ ਉਨੇ ਹੀ ਸਾਰੇ ਵੀਰ ਰਸ ਨਾਲ ਭਰੇ ਹੋਏ ਨੇ। ਇਹ ਤਾਂ ਅੱਠੇ ਪਹਿਰ ਸਾਰਾ ਦਿਨ ਜੰਗ

ਲਈ ਤਰੀਕਾ ਇਹੀ ਬਣਦਾ ਵੀ ਆਪਾਂ ਸਾਰੇ ਮਿਲ ਕੇ ਲੜੀਏ, ਆਪਾਂ ਮਿਲ ਕੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਜੰਗ ਕਰੀਏ। ਕਿਉਂਕਿ ਜੇ ਆਪਾਂ ਅੱਜ ਮਿਲ ਕੇ ਜੰਗ ਨਾ ਕੀਤੀ, ਮੁੜ ਕੇ ਆਪਾਂ ਨੂੰ ਪਛਤਾਉਣਾ ਪਏਗਾ। ਇਸ ਲਈ ਆਪਾਂ ਮਿਲ ਕੇ ਗੁਰੂ ਗੋਬਿੰਦ ਸਿੰਘ ਦੇ ਖਿਲਾਫ ਜੰਗ ਕਰਦੇ ਹਾਂ, ਲੜਦੇ ਹਾਂ, ਅਤੇ ਜਦੋਂ ਮਿਲ ਕੇ ਆਪਾਂ ਸਾਰੇ ਲੜਾਂਗੇ, ਫਿਰ ਗੁਰਪੁਰੀ ਜਿਹੜੀ ਹੈ ਭਾਵ ਆਨੰਦਪੁਰ ਸਾਹਿਬ ਦੀ ਜਿਹੜੀ ਨਗਰੀ ਹੈ, ਇਹ ਆਪਾਂ ਗੁਰੂ ਸਾਹਿਬ ਕੋਲੋਂ ਖੋਹ ਲਵਾਂਗੇ।

ਵਾਰਨਾ ਚਾਹੁੰਦਾ ਹੈ, ਆਪਣੇ ਕਾਰਜ ਨੂੰ ਸੁਧਾਰਨਾ ਚਾਹੁੰਦਾ ਹੈ, ਅਤੇ ਚੇਤਾ ਰੱਖੋ ਫਿਰ ਉਹਨਾਂ ਰਾਜਿਆਂ ਨੂੰ ਸਾਡੇ ਨਾਲ ਮੇਲ ਰੱਖਣਾ ਪਏਗਾ, ਸਾਡੇ ਨਾਲ ਸੰਬੰਧ ਫਿਰ ਹੁਣ ਰੱਖਣਾ ਪਏਗਾ, ਜਿਹੜਾ ਰਾਜਾ ਆਪਣੇ ਕਾਰਜ ਨੂੰ

ਜਿਹਨੂੰ ਸਵਾਰਨਾ ਚਾਹੁੰਦਾ ਉਹ ਹੁਣ ਸਾਡੇ ਨਾਲ ਚੱਲੇ ਫਿਰ ਅਨੰਦਪੁਰ ਸਾਹਿਬ ਲੜਨ ਵਾਸਤੇ, ਵੀ ਆਪਾਂ ਉੱਥੇ ਜਾ ਕੇ ਲੜਨਾ, ਲੜ ਕੇ ਉੱਥੋਂ ਜੰਗ ਜਿੱਤਣੀ ਹੈ। ਜਦੋਂ ਆਪਾਂ ਮੁਹਿੰਮ ਜਿੱਤ ਕੇ ਆਵਾਂਗੇ ਫਿਰ ਆਪਣਾ ਰਾਜ ਭਾਗ ਆਪਾਂ ਬੇਫਿਕਰੀ ਨਾਲ ਕਰਾਂਗੇ, ਬੇਫਿਕਰ ਹੋ ਕੇ ਫਿਰ ਰਾਜ ਭਾਗ ਕਰਾਂਗੇ। ਪਰ ਹੁਣ ਜਿਹੜਾ ਚਾਹੁੰਦਾ ਵੀ ਮੈਂ ਰਾਜ ਭਾਗ ਬੇਫਿਕਰੀ ਨਾਲ ਕਰਾਂ, ਉਹਨੂੰ ਫਿਰ ਹੁਣ ਅਨੰਦਪੁਰ ਸਾਹਿਬ ਲੜਨ ਵਾਸਤੇ

ਤੇ ਜਿਹੜਾ ਹੁਣ ਇੱਥੋਂ ਪਿੱਛੇ ਹਟਿਆ, ਜਿਹੜਾ ਹੁਣ ਸਾਡੇ ਨਾਲ ਨਾ ਤੁਰਿਆ ਅਨੰਦਪੁਰ ਸਾਹਿਬ ਵੱਲ ਨਾ ਗਿਆ ਲੜਨ ਲਈ, ਤੇ ਉਹਦੇ ਲਈ ਫਿਰ ਇਹ ਚੰਗੀ ਨਹੀਂ ਹੋਏਗੀ। ਮਤਲਬ ਪਿੱਛੇ ਹਟ ਜਾਣਾ ਉਹਦੇ ਲਈ ਚੰਗਾ ਨਹੀਂ ਹੋਏਗਾ, ਫਿਰ ਉਹ ਸਾਡਾ ਸਾਰਿਆਂ ਦਾ ਵੈਰੀ ਹੋਏਗਾ, ਫਿਰ ਅਸੀਂ ਉਹਦੇ ਨਾਲ ਕਦੇ ਮੇਲ ਨਹੀਂ ਰੱਖਾਂਗੇ, ਨਾ ਮੇਲ ਰੱਖਾਂਗੇ ਅਤੇ ਨਾ ਕਿਸੇ ਦਾ ਕਿਸੇ ਤਰ੍ਹਾਂ ਦਾ ਵਰਤ ਵਰਤਾਓ ਰੱਖਾਂਗੇ। ਉਹ ਤਾਂ ਫਿਰ ਸਾਡਾ ਵੈਰੀ ਹੀ ਅਸੀਂ ਜਾਣਾਂਗੇ, ਜਿਹੜਾ ਹੁਣ ਸਾਡੇ ਨਾਲ ਸਾਡਾ ਸਾਥੀ ਬਣ ਕੇ ਅਨੰਦਪੁਰ ਸਾਹਿਬ ਵੱਲ

ਜਦੋਂ ਸਭਾ ਵਿੱਚ ਇਹ ਸਾਰੀ ਗੱਲ ਸੁਣੀ ਤੇ ਫਿਰ ਹੰਡੂਰੀਆ ਰਾਜਾ ਤੇ ਕਟੋਚੀਆ ਇਹ ਦੋਵੇਂ ਜਣੇ ਬੋਲੇ, ਕਹਿੰਦੇ ਰਾਜਨ, ਰਾਜਾ ਭੀਮ ਚੰਦ ਜੀ, ਵੀ ਇਹ ਵਿਚਾਰ ਤੇ ਆਖਣ ਦੀ ਕੋਈ ਹੁਣ ਲੋੜ ਹੀ ਨਹੀਂ, ਵੀ ਹੁਣ ਤੇ ਸਾਰੇ ਰਾਜੇ ਆਪਾਂ ਇਕੱਠੇ ਹੋਏ ਹਾਂ, ਸਾਰੇ ਆਪਾਂ ਭਰਾ ਹਾਂ ਆਪਸ ਦੇ ਅੰਦਰ, ਤੇ ਆਪਾਂ ਹੁਣ ਮਿਲ ਕੇ ਹੀ ਸਾਰੇ ਲੜਾਂਗੇ, ਕਿਸੇ ਤਰੀਕੇ ਵੀ ਹੁਣ ਇੱਥੋਂ ਕੋਈ ਰਾਜਾ ਪਿੱਛੇ

ਜਿਹੜੀ ਮੁਹਿੰਮ ਤੇ ਆਪਾਂ ਚੱਲੇ ਆ, ਜਿਹੜੇ ਕਾਰਜ ਵਾਸਤੇ ਚੱਲੇ ਆ, ਇਹ ਕਾਰਜ ਚੰਗਾ ਕਿਹਦੇ ਲਈ ਨਹੀਂ? ਸਾਰਿਆਂ ਲਈ ਚੰਗਾ ਹੈ, ਸਾਰੇ ਪਹਾੜੀ ਰਾਜਿਆਂ ਲਈ ਚੰਗਾ ਹੈ, ਕਿਉਂਕਿ ਦਿਨ ਰਾਤ ਆਪਣੇ ਦੇਸ਼ਾਂ ਦੇ ਵਿੱਚ ਵਿਗਾੜ ਪੈਦਾ ਹੋ ਰਿਹਾ ਹੈ, ਦਿਨ ਰਾਤ ਆਪਣੇ ਦੇਸ਼ਾਂ ਦੇ ਅੰਦਰ ਝਗੜਾ ਹੋ ਰਿਹਾ ਹੈ, ਦਿਨ ਰਾਤ ਆਪਣੇ ਦੇਸ਼ਾਂ ਵਿੱਚ ਉਪੱਧਰ ਖੜਾ ਹੋ ਰਿਹਾ ਹੈ। ਇਸ ਲਈ ਆ ਜਿਹੜਾ ਕਾਰਜ ਤੁਸੀਂ ਕਰਨ ਵਾਸਤੇ ਆਖਿਆ, ਇਹ ਕਾਰਜ ਤੇ ਸਭਨਾਂ ਦੇ

ਆਪਾਂ ਹੁਣ ਦੇਰੀ ਨਹੀਂ ਲਾਉਣੀ, ਦਿਨ ਚੜ੍ਹਦਿਆਂ ਹੀ ਅੱਜ ਦਾ ਦਿਨ ਆਪਣਾ ਸਭਾ ਵਿੱਚ ਲੰਘ ਗਿਆ, ਕੱਲ੍ਹ ਦਿਨ ਚੜ੍ਹਦਿਆਂ ਆਪਾਂ ਇੱਥੋਂ ਕੂਚ ਕਰ ਲੈਣੀ ਹੈ ਅਤੇ ਚੱਲ ਕੇ ਆਪਾਂ ਅਨੰਦਪੁਰ ਸਾਹਿਬ ਘੇਰ ਲੈਣਾ। ਭੀਮ ਚੰਦ ਰਾਜਾ ਅਤੇ ਗੁਰੂ ਕਲਗੀਧਰ ਸਾਹਿਬ ਦੇ ਕੋਲ ਹੀ ਹੈ ਨਾ, ਮਾਲਕ ਪਾਤਸ਼ਾਹ ਦੇ ਕੋਲ ਹੀ ਹੈ। ਕਹਿਲੂਰ ਤੋਂ ਅਨੰਦਪੁਰ ਸਾਹਿਬ ਕੋਈ ਬਹੁਤਾ ਦੂਰ ਨਹੀਂ, ਇਸ ਲਈ ਉਹ ਕਹਿੰਦੇ ਵੀ ਸਵੇਰੇ ਹੀ ਆਪਾਂ ਚੱਲ ਪੈਣਾ ਇੱਥੋਂ ਅਤੇ ਚੱਲ ਕੇ ਆਪਾਂ ਅਨੰਦਪੁਰ ਸਾਹਿਬ ਨੂੰ ਘੇਰਾ

ਆਪਾਂ ਆਨੰਦਪੁਰ ਸਾਹਿਬ ਨੂੰ ਜਾ ਕੇ ਘੇਰ ਲੈਣਾ, ਉੱਥੇ ਘੇਰਾ ਪਾ ਕੇ ਅਤੇ ਗੁਰੂ ਕਲਗੀਧਰ ਸਾਹਿਬ ਨੂੰ ਉੱਥੋਂ ਆਪਾਂ ਬਾਹਰ ਕੱਢ ਦੇਣਾ ਵੀ ਛੱਡੋ ਆਨੰਦਪੁਰ ਸਾਹਿਬ, ਸਾਡਾ ਇਹ ਇਲਾਕਾ ਸਾਡਾ ਹੈ। ਉਹਨਾਂ ਤੋਂ ਆਪਾਂ ਆਨੰਦਪੁਰ ਸਾਹਿਬ ਛੁਡਾ ਲੈਣਾ, ਉਹਨਾਂ ਨੂੰ ਉੱਥੋਂ ਬਾਹਰ ਕੱਢ ਦੇਣਾ, ਅਤੇ ਜਿਹੜੇ ਰਹਿ ਗਏ ਸਿੰਘ ਗਿਣਤੀ ਦੇ ਆਪਾਂ ਉਹਨਾਂ ਨੂੰ ਉੱਥੇ ਲੜ ਕੇ ਮਾਰ ਦੇਣਾ, ਉਹਨਾਂ ਦਾ ਨਾਸ਼ ਕਰ ਦੇਣਾ, ਅਤੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਸਾਹਿਬ ਵਿੱਚੋਂ ਬਾਹਰ

ਕੇਸਰੀ ਚੰਦ ਵੀ ਕਹਿੰਦਾ, ਕਹਿੰਦਾ ਇੱਥੋਂ ਕੌਣ ਮੁੜੇਗਾ, ਆਪਾਂ ਸਾਰੇ ਭਰਾ ਹਾਂ, ਸਾਰੇ ਜੰਗ ਦੇ ਮੈਦਾਨ 'ਚ ਚੱਲਾਂਗੇ, ਸਾਰੇ ਚੱਲ ਕੇ ਲੜਾਂਗੇ, ਜਿੰਨਾ ਹੋ ਸਕੇਗਾ ਉਨੀ ਬਹਾਦਰੀ ਨਾਲ ਲੜਾਂਗੇ, ਔਰ ਜਿੰਨੀ ਵੱਧ ਫੌਜ ਹੋ ਸਕੇਗੀ ਉਨੀ ਵੱਧ ਆਪਾਂ ਫੌਜ ਲੈ ਕੇ ਚੱਲਾਂਗੇ, ਅਤੇ ਕੋਈ ਵੀ ਇੱਥੋਂ ਹੁਣ ਵਾਪਸ ਨਹੀਂ ਮੁੜੇਗਾ, ਕੋਈ ਪਹਾੜੀ ਰਾਜਾ ਇੱਥੋਂ ਨਹੀਂ ਮੁੜੇਗਾ, ਆਪਾਂ ਸਾਰੇ ਹੀ ਆਪਸ ਵਿੱਚ ਭਰਾ

ਹੁਣ ਆਪਾਂ ਸਾਰੇ ਇਕੱਠੇ ਹੋਏ ਹਾਂ, ਕਿਸੇ ਇੱਕ ਲਈ ਤਾਂ ਨਹੀਂ ਹੋਏ, ਸਾਰੇ ਆਪਣੇ ਆਪਣੇ ਲਈ ਇਕੱਠੇ ਹੋਏ। ਹੁਣ ਇਹ ਤਾਂ ਐ ਨਹੀਂ ਸੀ ਵੀ ਜੰਗ ਇਕੱਲੀ ਰਾਜੇ ਭੀਮ ਚੰਦ ਦੀ ਹੈ, ਜਾਂ ਜੰਗ ਇਕੱਲੀ ਜਸਵਾਲੀਏ ਰਾਜੇ ਦੀ ਹੈ, ਜਾਂ ਗੋਪਾਲ ਗੁਲੇਰੀਏ ਦੀ ਹੈ, ਜਾਂ ਜਾਂ ਕਟੋਚੀਏ ਰਾਜੇ ਦੀ ਹੈ, ਜਾਂ ਰਾਜੇ ਘਮੰਡ ਚੰਦ ਦੀ ਹੈ ਨਾ। ਜੰਗ ਤਾਂ ਸਾਰਿਆਂ ਦੀ ਹੈ, ਵੀ ਆਪਾਂ ਹੁਣ ਇਸ ਜੰਗ ਨੂੰ ਤਨ ਮਨ ਧਨ ਨਾਲ ਲੜਾਂਗੇ, ਜਿੰਨਾ ਹੋ ਸਕੇ ਓਨਾ ਵੱਧ ਕੇ ਜ਼ੋਰ ਲਾਵਾਂਗੇ ਵੀ ਇਹ ਜੰਗ ਆਪਾਂ ਜਿੱਤੀਏ। ਤਨ ਮਨ ਧਨ ਨਾਲ ਲੜਾਂਗੇ, ਪੈਰ ਅੱਗੇ ਨੂੰ ਧਰਾਂਗੇ, ਪਿੱਛੇ ਨਹੀਂ ਮੁੜਾਂਗੇ। ਇਹ ਸਾਰਾ ਹੁਣ ਉੱਥੇ ਕਿਰਪਾਲ ਚੰਦ, ਉਹ ਜਿਹੜਾ ਰਾਜਾ ਕੇਸਰੀ ਚੰਦ ਹੈ, ਉਹ ਕੇਸਰੀ ਚੰਦ ਰਾਜਾ ਹੁਣ ਸਭਾ ਦੇ ਵਿੱਚ ਬੈਠਾ ਆਖ ਰਿਹਾ।

ਇਹ ਸਾਰਿਆਂ ਨੇ ਜੀ ਉੱਥੇ ਹਾਮੀ ਭਰੀ, ਫਿਰ ਸਾਰੇ ਰਾਜਿਆਂ ਨੇ ਹਾਮੀ ਭਰੀ। ਜਦੋਂ ਸਾਰੇ ਰਾਜਿਆਂ ਨੇ ਹਾਮੀ ਭਰੀ ਨਾ, ਸਾਰਿਆਂ ਨੇ ਮੰਨ ਵੀ ਲਈ, ਫਿਰ ਮੰਨ ਕੇ ਕਹਿੰਦੇ ਵੀ ਆਪਾਂ ਤਿਆਰੀ ਕਰਦੇ ਹਾਂ, ਸਵੇਰੇ ਆਪਾਂ ਕੂਚ ਕਰਨੀ ਆ, ਆਪਾਂ ਸਵੇਰੇ ਜਾਣਾ। ਉੱਠੀ ਸਭਾ, ਸਭਾ ਉੱਠ ਗਈ ਫਿਰ ਉੱਥੋਂ, ਅਤੇ ਆਪਣੇ ਆਪਣੇ ਅਸਥਾਨਾਂ 'ਤੇ ਫਿਰ ਸਾਰੇ ਜਿੱਥੇ ਜਿੱਥੇ ਵਸੇਬਾ ਹੈ, ਟਿਕਾਣਾ ਹੈ, ਆਪਣੇ ਆਪਣੇ ਅਸਥਾਨਾਂ 'ਤੇ

ਉਹਨਾਂ ਨੇ ਫਿਰ ਜੀ ਆਪਣੇ ਆਪਣੇ ਟਿਕਾਣਿਆਂ 'ਤੇ ਜਾ ਕੇ ਹੁਣ ਸਾਰੇ ਰਾਜੇ ਪਹੁੰਚ ਗਏ। ਮਸ਼ਵਰਾ ਤਾਂ ਰਾਜਿਆਂ ਨੇ ਕੀਤਾ ਨਾ ਆਪਸ ਵਿੱਚ, ਪਹੁੰਚੇ ਰਾਜੇ ਇਹਨਾਂ ਨੇ ਜਾ ਕੇ ਆਪਣੀ ਫੌਜ ਨੂੰ ਫਿਰ ਇਕੱਲੇ ਇਕੱਲੇ ਨੇ ਸੁਨੇਹਾ ਲਾਤਾ ਵੀ ਭਾਈ ਕਰੋ ਤਿਆਰੀਆਂ, ਹੁਣ ਆਪਾਂ ਸਵੇਰੇ ਚੜ੍ਹਾਈ ਕਰਨੀ। ਅਤੇ ਇਹਨਾਂ ਨੇ ਜੀ ਜਾ ਕੇ ਜਦੋਂ ਆਪਣੀ ਫੌਜ ਨੂੰ ਦੱਸਿਆ ਅਤੇ ਲੜਨ ਸਮਾਜ ਲੜਨ ਵਾਸਤੇ ਜੋ ਸਮਾਨ ਚਾਹੀਦਾ, ਜੋ ਵਸਤੂਆਂ ਚਾਹੀਦੀਆਂ ਇਹਨਾਂ ਨੇ ਸਾਰੀਆਂ ਇਕੱਠੀਆਂ ਕਰ ਲਈਆਂ, ਲੜਨ ਵਾਲਾ ਸਮਾਨ ਸਾਰਾ, ਹਥਿਆਰ ਇਕੱਠੇ ਕਰ ਲਏ ਨਾ ਜਿੰਨਾ ਹੋ ਸਕਦਾ ਸੀ, ਆਪਣੇ ਨਾਲ ਰਾਸ਼ਨ ਵੀ ਇਕੱਠਾ ਕਰ ਲਿਆ ਵੀ ਜੰਗ 'ਚ ਪਤਾ ਨਹੀਂ ਕਿੰਨੇ ਦਿਨ ਲੱਗ ਜਾਣੇ, ਲੋੜ ਤਾਂ ਪੈਣੀ ਹੈ ਆਪਾਂ ਨੂੰ। ਇਹਨਾਂ ਸਾਰਿਆਂ ਨੇ ਜੀ ਸਮਾਨ ਉੱਥੇ ਇਕੱਠਾ ਕਰ ਲਿਆ ਅਤੇ ਪੈਦਲ ਵੀ ਔਰ ਅਸਵਾਰ ਵੀ, ਜਿਹੜੀ ਪੈਦਲ ਚੱਲਣ ਵਾਲੀ ਫੌਜ ਹੈ ਉਹਨਾਂ ਦਾ ਵੀ ਪ੍ਰਬੰਧ ਕਰ ਲਿਆ ਅਤੇ ਜਿਨ੍ਹਾਂ ਨੇ ਅਸਵਾਰ ਹੋ ਕੇ ਜਾਣਾ ਘੋੜਿਆਂ 'ਤੇ ਸਵਾਰ

ਜਾਣਗੇ, ਦੌੜਨਗੇ ਆਪਣੀ ਜਾਨ ਬਚਾ ਕੇ, ਅਤੇ ਖਾਲਸਾ ਪੰਥ ਜਿਹੜੇ ਸਿੱਖ ਨੇ ਉਹਨਾਂ ਨੂੰ ਹੀ ਮੌਤ ਦੇ ਖਾਟ ਉਤਾਰ ਦੇਣਾ। ਇਹ ਸਾਰੀ ਵਿਚਾਰ ਇਹਨਾਂ ਨੇ ਬਣਾਈ ਹੈ ਅਤੇ ਇਸ ਵਿਚਾਰ ਦੇ ਨਾਲ ਨਾਲ ਸਾਰੀ ਤਿਆਰੀ

ਇਹਨਾਂ ਨੇ ਜੀ ਬੜਾ ਬਾਰੂਦ ਬੜਾ ਵੰਡਿਆ ਇਹਨਾਂ ਨੇ ਵੀ। ਹੁਣ ਰਾਜੇ ਨੇ, ਰਾਜਿਆਂ ਕੋਲ ਕਮੀ ਥੋੜ੍ਹੀ ਹੋਏਗੀ ਬਾਰੂਦ ਦੀ, ਸਿਪਾਹੀ ਬਹੁਤ ਨੇ, ਬੜੀਆਂ ਗੋਲੀਆਂ ਵੰਡੀਆਂ, ਬੜਾ ਬਾਰੂਦ ਵੰਡਿਆ ਇਹਨਾਂ ਨੇ ਜੀ। ਗੁਲਕਾਂ ਗਨ ਬਾਰੂਦ ਬਹੁਤ ਦੇਤ, ਸਾਰੀ ਰਾਤ ਫੌਜ ਵਿੱਚ ਬੰਦੂਕਾਂ ਗੋਲੀਆਂ ਅਤੇ ਬਾਰੂਦ ਵੰਡਿਆ ਗਿਆ ਸਾਰੀ ਰਾਤ ਹੀ, ਔਰ ਰਾਤ ਸਾਰੀ ਇਹ ਜੀ ਇਹੀ ਤਿਆਰੀ। ਨਿੱਜ ਨਿੱਜ ਮਿਸਲਨ, ਆਪਣੀਆਂ ਆਪਣੀਆਂ ਮਿਸਲਾਂ ਨਾ, ਵੀ ਕਿਹੜੇ ਸਿਪਾਹੀ ਕੋਲ ਕਿੰਨੀ ਫੌਜ ਹੈ, ਉਹ ਸਾਰਾ ਹੂਲੀਆ ਵੀ ਲਿਖਣਾ ਉਹਨਾਂ ਦਾ ਨਾ, ਅਤੇ ਉਹਨਾਂ ਦੀ ਪਹਿਚਾਣ ਲਿਖਣੀ, ਸਾਰਾ ਕੁਝ ਇਹਨਾਂ ਨੇ ਉਸ ਤਰੀਕੇ ਨਾਲ ਤਿਆਰ ਕਰ ਲਿਆ। ਸੁਚੇਤ ਰਹੇ ਇਹ ਸਾਰੇ ਜੀ, ਅਤੇ ਸਾਰੀ ਰਾਤ ਤਿਆਰੀ ਇਹਨਾਂ ਜੰਗ

0: ਤਿਆਰੀ,
1: ਸਾਰੀ ਰਾਤ ਤਿਆਰੀ ਕੀਤੀ, ਬਹੁਤ ਥੋੜ੍ਹੀ ਜਿਹੀ ਸਰੀਰਕ ਨੀਂਦ ਇਹਨਾਂ ਨੇ ਲਈ, ਉਹ ਵੀ ਤਾਂ ਕਿਉਂਕਿ ਨੀਂਦ ਨੇ ਆਪਣਾ ਜ਼ੋਰ ਪਾ ਲਿਆ। ਜਦੋਂ ਨੀਂਦ ਨੇ ਘੇਰ ਲਿਆ ਫਿਰ ਇਹ ਸਾਰੇ ਸੁੱਤੇ ਜੀ, ਨਹੀਂ ਤਾਂ ਸਾਰੀ ਰਾਤ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖਿਲਾਫ ਜਾਣ ਵਾਸਤੇ

ਦਿਨ ਚੜ੍ਹਾਇਆ ਅਤੇ ਇਹਨਾਂ ਨੇ ਆਪਣਾ ਆਪਣਾ ਆਲਸ ਛੱਡਿਆ, ਸਰੀਰਕ ਨੀਂਦਾਂ ਤਿਆਗੀਆਂ ਆਪਣੀਆਂ ਅਤੇ ਸੋਧ ਕੇ ਕਿਰਿਆਵਾਂ ਸਾਰੀਆਂ ਸਰੀਰ ਦੀਆਂ ਅਤੇ ਤਿਆਰੀ ਕਰ ਲਈ। ਭੀਮ ਚੰਦ ਨੇ ਨਗਾਰਾ ਵਜਵਾ ਤਾ ਵੀ ਚੱਲੋ ਭਾਈ, ਕਿਉਂਕਿ ਸਾਰੇ ਪਹਾੜੀ ਰਾਜਿਆਂ ਦੀ ਅਗਵਾਈ ਰਾਜਾ ਭੀਮ ਚੰਦ ਕਰ ਰਿਹਾ, ਬਾਕੀ ਸਾਰੇ ਇਹਦੇ ਮਗਰ ਨੇ। ਆਪਣੀ ਆਪਣੀ ਸੈਨਾ ਦੀ ਅਗਵਾਈ ਉਹੀ ਰਾਜਾ ਕਰ ਰਿਹਾ ਜਿਹਦੀ ਜਿਹਦੀ ਸੈਨਾ ਹੈ, ਪਰ ਸਾਰੇ ਪਹਾੜੀ ਰਾਜਿਆਂ ਦੀ ਅਗਵਾਈ ਰਾਜਾ ਭੀਮ ਚੰਦ ਕਰ ਰਿਹਾ। ਅਤੇ ਰਾਜੇ ਭੀਮ ਚੰਦ ਨੇ ਫਿਰ ਨਗਾਰਾ ਵਜਵਾ ਕੇ ਤਿਆਰੀ ਜਿਹੜੀ ਕੀਤੀ ਹੋਈ ਹੈ ਉਹਨਾਂ ਨੂੰ ਕੂਚ ਦੇ ਲਈ ਉਹਨੇ ਫਿਰ ਨਗਾਰਾ ਵਜਾਉਣ ਦਾ ਕਾਰਨ ਹੀ ਇਹ ਸੀ ਵੀ ਆਪਾਂ ਹੁਣ ਇੱਥੋਂ ਚੱਲ ਕੇ

ਸਾਰੀਆਂ ਤਿਆਰੀਆਂ ਕੀਤੀਆਂ, ਸ਼ਸਤਰ ਸੋਹਣੇ ਸਜਾ ਕੇ ਨਾ, ਬਸਤਰ ਸਜਾ ਕੇ, ਅਤੇ ਇਹਨੇ ਜੀ ਸਾਰੇ ਪਾਸੇ ਜਿੰਨਾ ਪ੍ਰਬੰਧ ਹੋ ਸਕਦਾ ਸੀ ਆਪਣਾ ਨਾ ਜੰਗ ਦੇ ਮੈਦਾਨ ਵਿੱਚ ਜਾਣ ਵਾਲਾ, ਉਸ ਤਰੀਕੇ ਤਿਆਰੀ ਕਰ ਲਈ, ਖੜਗ ਸਿਪਰ ਸਭ ਕੁਝ ਇਹਨੇ ਆਪਣੇ ਨਾਲ ਲਿਆ। ਸਾਰੇ ਪਹਾੜੀ ਰਾਜਿਆਂ ਨੇ ਆਪਣਾ ਜੰਗ ਦੇ ਵਿੱਚ ਜਾਣ ਵਾਲੀ ਤਿਆਰੀ ਉਸ ਢੰਗ ਨਾਲ

ਰਾਜੇ ਭੀਮ ਚੰਦ ਨੇ ਨਗਾਰਾ ਵਜਵਾ ਕੇ ਆਪ ਚੜ੍ਹ ਪਿਆ ਹਾਥੀ ਉੱਤੇ, ਰਾਜਿਆਂ ਨੂੰ ਆਪਣੇ ਨਾਲ ਲੈ ਲਿਆ। ਸਾਰੇ ਰਾਜੇ ਤੁਰ ਪਏ ਇਹਦੇ ਮਗਰ। ਰਾਜਿਆਂ ਨੇ ਫਿਰ ਆਪਣੀ ਆਪਣੀ ਫੌਜ ਤੋਰਨ ਵਾਸਤੇ ਆਪਣੀ ਆਪਣੀ ਫੌਜ ਵਿੱਚ ਨਗਾਰਾ ਵਜਵਾਇਆ। ਸਾਰਿਆਂ ਨੇ ਆਪਣੇ ਆਪਣੇ ਨਗਾਰੇ ਵਜਵਾਏ ਅਤੇ ਨਗਾਰੇ ਵਜਵਾ ਕੇ ਸਾਰੀ ਫੌਜ ਨੂੰ ਇਹਨਾਂ

ਇਹਨਾਂ ਜੀ ਇੱਕ ਦੋ ਕੋਹ ਦਾ ਪੈਂਡਾ ਤੈਅ ਕੀਤਾ, ਇੱਕ ਦੋ ਕੋਸ਼ ਚੱਲੇ ਤਬ ਆਇਓ, ਹੈ ਨਾ, ਬਾਹਰ ਆ ਗਏ ਜਦੋਂ ਕਹਿਲੂਰ ਤੋਂ ਥੋੜ੍ਹਾ ਜਿਹਾ ਬਾਹਰ ਆ ਗਏ, ਇੱਕ ਦੋ ਕੋਹ ਦਾ ਪੈਂਡਾ, ਅਤੇ ਬਾਹਰ ਆ ਕੇ ਜੀ ਇਹਨਾਂ ਨੇ ਆਪਦਾ ਸਿਵਰ ਕਰ ਲਿਆ, ਆਪਦਾ ਟਿਕਾਣਾ ਕਰ ਲਿਆ, ਅਤੇ ਟਿਕਾਣਾ ਜਦੋਂ ਇਹਨਾਂ ਨੇ ਕੀਤਾ ਨਾ ਉੱਥੇ ਬਾਹਰ ਆ ਕੇ, ਨਿਕਸ ਕਰ ਸਿਵਰ ਬਾਹਰ ਨਿਕਲ ਕੇ ਇਹਨਾਂ ਨੇ ਆਪਣਾ ਟਿਕਾਣਾ ਰਹਿਣ ਦਾ ਪ੍ਰਬੰਧ ਇਹਨਾਂ ਕੀਤਾ।

ਇਹਨਾਂ ਨੇ ਜੀ ਉੱਥੇ ਰੁਕ ਕੇ ਅਤੇ ਪੱਤਰ ਲਿਖਾਇਆ, ਚਿੱਠੀ ਲਿਖਵਾ ਲਈ। ਚਿੱਠੀ ਲਿਖਵਾ ਕੇ ਅਤੇ ਦੂਤ ਦੇ ਹੱਥ ਘਲਾਤੀ ਵੀ ਜਾ ਲੈ ਜਾ ਗੁਰੂ ਸਾਹਿਬ ਤੱਕ ਸੁਨੇਹਾ ਸਾਡਾ ਪਹੁੰਚਾ ਦੇ ਵੀ ਤਿਆਰੀ ਕਰ ਲਓ ਅਸੀਂ ਜੰਗ ਕਰਨ ਆ ਰਹੇ। ਉਹ ਦੂਤ ਦੇ ਕੋਲੋਂ ਚਿੱਠੀ ਲਿਖਵਾ ਕੇ ਇਹਨਾਂ

ਧੰਨ ਗੁਰੂ ਕਲਗੀਧਰ ਸਾਹਿਬ ਤੱਕ ਜਦੋਂ ਪੱਤਰ ਪਹੁੰਚਿਆ, ਚਿੱਠੀ ਪਹੁੰਚੀ, ਮਾਲਕ ਨੇ ਸੁਣਿਆ, ਸੁਣ ਕੇ ਗੁਰੂ ਸਾਹਿਬ ਕਹਿੰਦੇ ਗੱਲ ਹੀ ਕੋਈ ਨਹੀਂ, ਆਓ ਭਾਈ, ਜੇ ਤੁਸੀਂ ਚੜ੍ਹ ਕੇ ਆਏ ਹੋ ਤਾਂ ਫਿਰ ਅਸੀਂ ਤੁਹਾਡਾ ਸਵਾਗਤ ਵੀ ਉਵੇਂ ਹੀ ਕਰਾਂਗੇ ਜਿਵੇਂ ਤੁਸੀਂ ਆ ਰਹੇ ਹੋ। ਮਾਲਕ ਪਾਤਸ਼ਾਹ, ਕਿਉਂਕਿ ਆਪਾਂ ਪਿੱਛੇ ਪੜ੍ਹਦੇ ਆਏ ਹਾਂ, ਵਿਚਾਰਦੇ ਆਏ ਹਾਂ, ਸਤਿਗੁਰੂ ਤਾਂ ਹਰ ਵੇਲੇ ਤਿਆਰੀ ਰੱਖਦੇ ਨੇ, ਗੁਰੂ ਕੇ ਸਿੱਖ ਹਰ ਵੇਲੇ ਤਿਆਰੀ, ਤਿਆਰ ਪਰ ਤਿਆਰੀ ਹੈ ਨਾ ਜੀ, ਸਿੰਘ ਤਾਂ ਹਰ ਵੇਲੇ ਜਦੋਂ ਮਰਜ਼ੀ ਕੋਈ ਕਹਿ ਦੇਵੇ ਜੰਗ ਕਰਨੀ ਹੈ, ਗੁਰੂ ਕਾ ਸਿੱਖ ਉਦੋਂ ਹੀ ਤਿਆਰ ਹੈ। ਔਰ ਆਪਾਂ ਪਹਾੜੀ ਰਾਜੇ ਤਾਂ ਪਹਿਲਾਂ ਜਾਣਦੇ ਨੇ ਵੀ ਇਹ ਨਾਲੇ ਪਾਹੁਲ ਲੈ ਕੇ ਵਧੀ ਜਾਂਦੇ ਨੇ, ਅਤੇ ਜਦੋਂ ਮਰਜ਼ੀ ਇਹਨਾਂ ਨੂੰ ਛੇੜ ਲਓ, ਦਿਨੇ ਛੇੜ ਲਓ, ਰਾਤੀ ਛੇੜ ਲਓ, ਇਹ ਤਿਆਰ ਹੀ ਨੇ ਜੰਗ ਵਾਸਤੇ। ਸਤਿਗੁਰੂ ਪਾਤਸ਼ਾਹ ਕੋਲ ਇਹਨਾਂ ਨੇ ਪੱਤਰ ਭੇਜਤਾ, ਗੁਰੂ ਸਾਹਿਬ ਨੇ ਸੁਣ ਕੇ ਤਿਆਰੀ ਕਰਵਾ ਲਈ, ਮਾਲਕ ਨੇ ਸਿੱਖਾਂ ਨੂੰ ਹੁਕਮ ਕਰਤਾ, ਕਹਿੰਦੇ ਭਾਈ ਕਰੋ ਤਿਆਰੀ। ਜਿਵੇਂ ਆਪਾਂ ਪਿੱਛੇ ਵਿਚਾਰਦੇ ਆਏ ਨਾ, ਜਦੋਂ ਪੰਗਾਣੀ ਦਾ ਯੁੱਧ ਹੋਣਾ ਸੀ ਅਤੇ ਸਤਿਗੁਰੂ ਪਾਤਸ਼ਾਹ ਨੂੰ ਇਹਨਾਂ ਨੇ ਆਖਿਆ ਵੀ ਅਸੀਂ ਜੰਗ ਕਰਨੀ, ਮਾਲਕ ਕਹਿੰਦੇ ਆਓ ਭਾਈ, ਤੁਹਾਡਾ ਸਾਰਿਆਂ ਦਾ ਸਵਾਗਤ ਕਰਾਂਗੇ, ਤੁਹਾਨੂੰ ਚੰਗੇ ਤਰੀਕੇ ਨਾਲ ਤੁਹਾਡੀ ਪ੍ਰਾਹੁਣਚਾਰੀ ਕਰਾਂਗੇ, ਵੀ ਜੇ ਤੁਸੀਂ ਆ ਰਹੇ ਹੋ ਤਾਂ ਤੁਹਾਡੇ ਲਈ ਅਸੀਂ ਵੀ ਚੰਗੇ ਪਕਵਾਨ ਤਿਆਰ ਕਰ ਕਰਕੇ ਰੱਖੇ ਹੋਏ ਨੇ। ਬਸ ਉਸੇ ਰੂਪ ਦੇ ਵਿੱਚ ਹੁਣ ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਵੀ ਕਰ ਲਓ ਭਾਈ ਤਿਆਰੀ, ਉਵੇਂ ਹੀ ਇਹਨਾਂ ਸਾਰਿਆਂ ਨੇ ਜਿਵੇਂ ਆਉਣਾ, ਇਹਨਾਂ ਸਾਰਿਆਂ ਦੀ ਪ੍ਰਾਹੁਣਚਾਰੀ ਦੇ ਵਿੱਚ ਆਓ, ਭਗਤ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਧੰਨ ਗੁਰੂ ਕਲਗੀਧਰ ਸਾਹਿਬ ਨੇ ਸਿੱਖਾਂ ਨੂੰ ਆਖ ਕੇ ਤਿਆਰੀ

ਹੁਣ ਗੁਰੂ ਸਾਹਿਬ ਜੀ ਬੈਠੇ ਹੋਏ ਨੇ ਸਭਾ ਦੇ ਵਿੱਚ, ਦੀਵਾਨ ਦੇ ਵਿੱਚ ਬੈਠੇ ਹੋਏ ਨੇ। ਗੁਰੂ ਸਾਹਿਬ ਜਦੋਂ ਦੀਵਾਨ ਸਜਾ ਕੇ ਬੈਠੇ ਹੋਏ ਮਾਲਕ ਪਾਤਸ਼ਾਹ ਦੇ ਕੋਲ, ਗੁਰੂ ਸਾਹਿਬ ਦਾ ਖਾਲਸਾ ਹੈ ਨਾ, ਗੁਰੂ ਕੇ ਸਿੱਖ ਜੋਧੇ ਮਾਲਕ ਪਾਤਸ਼ਾਹ ਦੇ ਕੋਲ ਬੈਠੇ ਹੋਏ ਸ਼ੋਭ

ਦੀਵਾਨ ਦੇ ਵਿੱਚ ਸਜੇ ਹੋਏ ਦੀਵਾਨ ਦੇ ਵਿੱਚ ਉਹ ਪੱਤਰ ਪਹੁੰਚਿਆ ਗੁਰੂ ਸਾਹਿਬ ਦੇ ਕੋਲ, ਚਿੱਠੀ ਪਹੁੰਚੀ। ਜਦੋਂ ਚਿੱਠੀ ਪਹੁੰਚੀ ਤਾਂ ਮਾਲਕ ਪਾਤਸ਼ਾਹ ਕਹਿੰਦੇ ਖੋਲੋ ਭਾਈ, ਖੋਲ੍ਹ ਕੇ ਪੜ੍ਹੋ, ਇਹਨੂੰ ਉੱਚੀ ਆਵਾਜ਼ ਦੇ ਵਿੱਚ ਸਾਰਿਆਂ ਨੂੰ ਸੁਣਾਓ, ਲੁਕੋ ਕੋਈ ਨਹੀਂ ਕਿਸੇ ਕੋਲੋਂ। ਅਤੇ ਗੁਰੂ ਸਾਹਿਬ ਨੇ ਉੱਥੇ ਕਹਿ ਕੇ ਜੀ, ਅਤੇ ਉਹ ਪੱਤਰ ਖੁਲਵਾ ਲਿਆ, ਖਰਵਾ ਕੇ ਪੱਥਰ, ਅਤੇ ਉਹਨੂੰ ਉੱਚੀ ਧੁਨ ਦੇ ਵਿੱਚ ਪੜ੍ਹਨ ਵਾਸਤੇ ਆਖਿਰ

ਉਹਦੇ ਵਿੱਚ ਲਿਖਿਆ ਕੀ ਹੈ, ਸੁਣੋ ਗੁਰੂ ਜੀ ਇਹ ਥਾਨ ਹਮਾਰਾ। ਪੱਤਰ ਦੇ ਵਿੱਚ ਕੀ ਲਿਖਿਆ ਵੀ ਗੁਰੂ ਜੀ ਸਾਡੀ ਗੱਲ ਸੁਣੋ, ਆ ਜਿਹੜੀ ਥਾਂ 'ਤੇ ਤੁਸੀਂ ਆਨੰਦਪੁਰ ਸਾਹਿਬ ਵਸਾ ਕੇ ਬੈਠੇ ਹੋਏ ਹੋ ਇਹ ਥਾਂ ਸਾਡੀ ਹੈ, ਇਹ ਅਸਥਾਨ ਸਾਡਾ ਹੈ, ਅਤੇ ਇਹਦੇ ਉੱਤੇ ਤੁਸੀਂ ਆਪਣੀ ਨਗਰੀ ਵਸਾਈ ਹੋ।

ਇਹ ਜਿਹੜਾ ਨਾ ਥਾਂ ਹੈ ਇਹ ਸਾਡੇ ਕੋਲੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਆ, ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਥਾਂ ਲੈ ਕੇ ਅਤੇ ਸਾਨੂੰ ਧੰਨ ਜਿਹੜਾ ਉਹ ਇਹਦੇ ਬਦਲੇ ਵਿੱਚ

ਔਰ ਇਹ ਪਹਾੜੀ ਰਾਜਿਆਂ ਨੇ ਹੁਣ ਜਿਹੜੀ ਆਵਦੀ, ਕਿਉਂਕਿ ਗੁਰੂ ਸਾਹਿਬ ਨੇ ਮੁੱਲ ਦੇ ਕੇ ਜੀ ਥਾਂ ਖਰੀਦ ਲਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਖਰੀਦ ਕੇ ਥਾਂ ਫਿਰ ਅਨੰਦਪੁਰ ਸਾਹਿਬ ਦੀ ਨਗਰੀ ਵਸਾਈ। ਹੁਣ ਇਹਨਾਂ ਨੇ ਤਾਂ ਝਗੜੇ ਦਾ ਬਹਾਨਾ ਘੜਨਾ ਨਾ ਕੋਈ ਨਾ ਕੋਈ, ਵੀ ਆਪਾਂ ਲੜਾਂਗੇ ਵੀ ਕੀ ਕਹਿ ਕੇ ਜਾ ਕੇ ਲੜਾਂਗੇ ਨਾ। ਹੁਣ ਇਹਨਾਂ ਨੇ ਲੜਨ ਦਾ ਬਹਾਨਾ ਕੀ ਬਣਾਇਆ ਹੈ, ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਅਨੰਦਪੁਰ ਸਾਹਿਬ ਵਸਾਇਆ ਨਾ, ਸਾਨੂੰ ਧਨ ਦਿੱਤਾ, ਔਰ ਉਹ ਬੜਾ ਧਨ ਸਾਨੂੰ ਵਾਰ ਵਾਰ ਇਸ ਥਾਂ ਦੇ ਬਦਲੇ ਵਿੱਚ ਦਿੰਦੇ ਰਹੇ, ਬੜਾ ਧਨ ਦਿੱਤਾ, ਪਰ ਜਿੱਦਣ ਦੇ ਤੁਸੀਂ ਆਏ ਹੋ ਤੁਸੀਂ ਸਾਨੂੰ ਕੁਛ ਨਹੀਂ ਦਿੱਤਾ, ਵੀ ਤੁਹਾਡੇ ਕੋਲੋਂ ਸਾਨੂੰ ਕੁਛ ਨਹੀਂ ਮਿਲਿਆ, ਵੀ ਅਸੀਂ ਇਸ ਥਾਂ ਦਾ ਧਨ ਤੁਹਾਡੇ ਕੋਲੋਂ ਵੀ ਲੈਣਾ ਹੈ, ਪਰ ਜਦੋਂ ਦੇ ਤੁਸੀਂ ਆਏ ਹੋ, ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਦਾ ਨਾ ਸਰੀਰਕ ਚੋਲਾ ਤਿਆਗ ਗਏ, ਉਹਨਾਂ ਤੋਂ ਬਾਅਦ 'ਚ ਤੁਸੀਂ ਆ ਕੇ ਇੱਥੇ ਸੁਭਾਇਮਾਨ ਹੋਏ, ਕਿ ਤੁਸੀਂ ਸਾਨੂੰ ਇਹਦੇ ਬਦਲੇ ਵਿੱਚ ਇੱਕ ਵੀ ਜਿਹੜਾ ਟਕਾ ਹੈ ਉਹ ਨਹੀਂ ਦਿੱਤਾ, ਨਾ ਹੀ ਤੁਸੀਂ ਧਨ ਸਾਨੂੰ ਦਿੱਤਾ।

ਕਹਿੰਦੇ ਔਰ ਤੁਸੀਂ ਆਪਣੇ ਮਨ ਵਿੱਚ ਧਾਰਿਆ ਪਤਾ ਨਹੀਂ ਕੀ ਹੈ, ਨਾ ਸਾਨੂੰ ਧਨ ਦਿੱਤਾ, ਧਰਿਆ ਪਤਾ ਨਹੀਂ ਮਨ 'ਚ ਕੀ ਹੈ, ਹੁਣ ਤੁਸੀਂ ਪੰਥ ਵੀ ਆਪਣਾ ਬਣਾ ਕੇ ਬੈਠ ਗਏ, ਆਪਣਾ ਪੰਥ ਬਣਾ ਲਿਆ ਤੁਸੀਂ, ਪੰਥ ਬਣਾ ਕੇ ਆਪਣਾ, ਅਤੇ ਉਹਨਾਂ ਸਾਰਿਆਂ ਨੂੰ ਤੁਸੀਂ ਹਥਿਆਰ ਫੜਾਤੇ ਨੇ, ਉਹ ਸਾਰਿਆਂ ਦੇ ਹੱਥਾਂ ਵਿੱਚ ਸ਼ਸਤਰ ਤੁਸੀਂ ਫੜਾਏ।

ਫਿਰ ਉਹ ਹਥਿਆਰ ਹੀ ਨਹੀਂ ਇਕੱਲੇ ਫੜਾਏ, ਉਹ ਤਾਂ ਦਿਨ ਰਾਤ ਲੜਨ ਵਾਸਤੇ ਤਿਆਰ ਰਹਿੰਦੇ ਨੇ, ਉਹ ਤਾਂ ਉਪੱਦਰ ਮਚਾਈ ਰੱਖਦੇ ਨੇ ਸਾਰੇ ਪਾਸੇ, ਸਾਡੀਆਂ ਤਾਂ ਨਗਰੀਆਂ ਉਜਾੜਤੀਆਂ, ਸਾਡੀਆਂ ਨਗਰੀਆਂ ਉਜਾੜਤੀਆਂ, ਸਾਡਾ ਤਾਂ ਸਾਡੇ ਨਗਰਾਂ ਵਿੱਚ ਰਹਿਣਾ ਔਖਾ ਕਰਤਾ, ਮੁਸ਼ਕਲ ਕਰਤਾ। ਇਹ ਸਾਰੇ ਹੁਣ ਜੀ ਉਹ ਬਹਾਨੇ ਬਣਾਈ ਬੈਠੇ ਨੇ ਜਿਹੜੇ ਉਹਨਾਂ ਨੇ ਚਿੱਠੀ 'ਚ ਲਿਖਾਏ ਵੀ ਅਸੀਂ ਇਸ ਕਰਕੇ ਤੁਹਾਡੇ ਤੋਂ ਅਨੰਦਪੁਰ ਸਾਹਿਬ ਖਾਲੀ ਕਰਾਉਣਾ। ਹੁਣ ਉਹ ਸਾਰੀ ਕਿਵੇਂ ਪੱਤਰਿਕਾ ਗੁਰੂ ਸਾਹਿਬ ਦੀ ਸਭਾ ਵਿੱਚ ਪੜ੍ਹੀ ਜਾਂਦੀ ਹੈ, ਅਤੇ ਗੁਰੂ ਕਲਗੀਧਰ ਸਾਹਿਬ ਅੱਗੋਂ ਕਿਸ ਤਰ੍ਹਾਂ ਦਾ ਸੁਣ ਕੇ ਫਿਰ ਵਿਹਾਰ ਮਾਲਕ ਪਾਤਸ਼ਾਹ ਖੜਦੇ ਨੇ, ਔਰ ਕਿਵੇਂ ਸਾਰੀ ਖੇਡ ਕਲਾ ਵਰਤਦੀ ਹੈ, ਔਰ ਜਿਹੜੀ ਮੁਹਿੰਮ 'ਤੇ ਇਹ ਚੜ੍ਹ ਕੇ ਆਏ ਨੇ ਉਹਦਾ ਨਤੀਜਾ ਕੀ ਬਣਦਾ ਹੈ, ਆਪ ਸੰਗਤਾਂ ਗਲੇਰੇ ਦੀਵਾਨਾ ਅੰਦਰ ਸਰਵਣ ਕਰੋ। ਗੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਗੁਰ ਇਤਿਹਾਸ ਲੜੀ ਵਾਰ ਕਥਾ ਵਿਚਾਰ ਸ਼ਬਦ ਕੀਰਤਨ ਛੇ ਪੌੜੀਆਂ ਅਨੰਦ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਭਰੇ ਏਕ ਗੁਣ ਨਾਇ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ। ਮਾਇਆ ਮੋਹ ਭਰਮ ਪੈ ਭੁਲੇ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣੇ ਹੋ ਗੁਰਸੰਗਤ, ਤਹਿ ਮਿਲੰਤ ਜਮ ਤਰਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ

ਦਿਓ ਸਜਣ ਆਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ ਘਰ ਘਰ ਓ ਪਹੁੰਚਾ ਸਦੜੇ ਨਿਤ ਭਵਨ ਸਦਣ ਹਰ ਸਿਮਰੀਐ ਨਾਨਕ ਸੇ ਦੇ ਅਵਨ ਰਾਗ ਆਸਾ ਮਹਲਾ ਪਹਿਲਾ।

ਵਿਸਵੇ ਤਸਿਆ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾ ਸ੍ਰੀ ਮਾਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਅਣ ਲੋ ਪਵਣ ਚਬਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਾਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਣ ਨੈਣ ਹੈ ਤੋਏ ਕਉ ਸਹਿਸ ਮੂਰਤ ਰਣਾ ਏਕ ਤੋਈ ਸਹਿਸ ਪਦ ਬਿਮਲ ਨਾਨ ਏਕ ਪਦ ਗੰਦ ਬਿਨ ਸਹਿਸ ਤਵ ਗੰਦ ਦੇ ਵਿਚਲਤ ਮੋਈ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋਵੰਦ ਨੂੰ ਮੋਹੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿਆਂ ਕੋਏ ਜਾਂ ਤੇ ਤ੍ਰਿਣਾਏ ਵਾਸਾ ਰਾਗ ਗੌੜੀ ਪੂਰਵੀ ਮਹਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਲ ਸਾਧੂ ਖੰਡਲ ਖੰਡਾ ਏ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਏ ਕਰ ਸਾਧੂ ਅੰਜਲੀ ਪੁਨ ਵੱਡਾ ਏ ਕਰ ਡੰਡੋਤ ਪੁਨ ਵੱਡਾ ਏ ਰਹਾਉ ਸਾਕਤ ਹਰ ਰਸ ਸਾਧਨਾ ਜਾਣਿਆ ਤਿੰਨ ਅੰਤਰੋਂ ਮੈਂ ਕੰਡਾਏ ਜੋ ਜੋ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿਸ ਡੰਡਾਏ ਹਰ ਜਨਾ ਰਰ ਨਾਮ ਸਮਾਣੀ ਦੁਖ ਜਨਮ ਮਰਨ ਭਵ ਖੰਡਾਏ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਵੈ ਮੰਡ

ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈ ਹਾਂ ਖਾਟ ਚਲੋ ਹਰ ਲਾਹ ਆ ਗਿਆ ਬਿਸਨ ਸੁਹੇਲਾ ਆਓਦ ਕਟੈ ਦਿਨ ਸਿਰੇ ਨਾਰੀ ਅਮਰ ਗੁਰਮਲਕਾ ਸਵਾਰੀ ਰਹਾਓ ਏ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੇ ਰਸ ਕਾਤ ਕਥਾਤ ਨ ਜਾਨੀ ਜਾ ਕੋ ਐਸੋਈ ਬਿਹਾਜੋ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਨਦਾਨ ਗੁਰੂ ਨਾਲ ਚੇਤਨੇ ਮਨ ਆਪਣੇ ਸੁੱਚੇ ਛੁੱਟੇ ਤਿਲ ਪਵਾੜ ਜੋ ਸੁੰਘੇ ਅੰਦਰ ਖੇ ਖੇਤਾਂ ਅੰਦਰ ਛੁੱਟਿਆ ਕਉ ਨਾਨਕ ਸੋਨਾ ਫਲੀਏ ਫੁਲੀਏ ਬਪੁੜੇ।

ਵੱਡੀ ਵਡਾਈ ਦਾ ਵੱਡਾ ਨਾਂ ਵੱਡੀ ਵਡਾਈ ਜੇ ਸਚਨਿਆ ਵੱਡੀ ਵਡਾਈ ਜਿਹਨੇ ਚਿੰਥਾ ਵੱਡੀ ਵੜੀ ਜਾਣਿਆ ਲਾ ਵੱਡੀ ਵਡਾਈ ਬੁੱਢੇ ਸੁਭਾਓ ਵੱਡੀ ਵਡਿਆਈ ਬੁੱਢੇ ਸੁਭਾਓ ਵੱਡੀ ਵਡਿਆਈ ਜਾਂ ਪੁੱਛਣ ਦਾਤ ਵੱਡੀ ਵਡਾਈ ਜਾਏ ਆਪੇ ਆਪ ਨਾਨਕ ਕਰਨ ਕਥਨੀ ਜਾਏ ਪਿਤਾ ਕਰਨਾ ਸਰਬ ਜਾਏ ਮਹੱਲਾ ਦੂਜਾ।

0: ਸਮਾਦ ਨਾਲ ਸੰਬੰਧ ਦੇ ਸਮਾਦ ਜੀ ਦੇ ਸਮਾਦ ਪੇ ਸਮਾਦ ਰੂਪ ਦੇ ਸਮਾਦ ਰੰਗ ਸਮਾਦ ਨਾਲ ਜੈ ਕਰੇ ਜੈ ਸਮਾਦ ਕੌਣ ਸਮਾਦ ਪਾਣੀ ਸਮਾਦ
1: ਸਾਹਿਬ ਸੁਣੀਐ ਗੁਰ ਭਾਉ ਸੁਖਸਾ ਗੁਰ ਪਤਾ ਲੀਆ ਕਸ਼ ਗੁਰ ਸਰਵੇ ਕਾ ਗੁਰ ਵੇਦ ਪ੍ਰਣ

ਸ੍ਰੀ ਵਾਹਿਗੁਰੂ ਸਾਹਿਬ ਜੀ।

ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਘਨ ਹਰਿਓ, ਨਿਸਬਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਨੈ ਸੁਤ ਭਾਨ ਡਰਿਓ। ਭਨ ਦਾਸ ਸੁ ਆਸ ਜਗਤਰ ਗੁਰੂ ਕੀ, ਪਾਰਸ ਭੇਟ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ।

ਕਰਿਆ ਹੁਕਮ ਅਫਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ, ਜ਼ਾਹਰਾ ਜ਼ਹੂਰ, ਸਮਰਾਤ ਗੁਰੂ ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਵਾਹਿਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁਖਵਾਕ ਸੋਰਠ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੰਗੀਤ ਦੇ ਦੂਸਰੇ ਘਰ ਵਿੱਚ ਅਸ਼ਟਪਦੀਆਂ ਦੇ ਰੂਪ ਵਿੱਚ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 641 ਅਤੇ 642 ਉੱਪਰ ਸੁਭਾਇਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ।

Evet, çok güzel.

ਸਿਤਨ ਵਿਚਾਰ ਗਿਆਨ ਅਗਲੀ ਟੂੰਡੀ ਐ ਕਦਨਾ ਗ੍ਰਿੜਾ ਸਾਰ ਕਰ ਮਿਲੈ ਤਪਾਈਐ ਔਰ ਹਿਕਮਤ

ఆయన చిన్న చిన్న గుర్తు పేర.

ਪਾਇਆ ਕਿਰਪਾ ਚੇ ਸੰਤੋ ਇਨਤ ਜਸ ਚਲੇ ਸਰੋਏ ਉਡਨਾ ਜਾਇ ਸੁਖਨਾ ਹੋਏ ਨਚਨ ਤੁਨ ਮਨ ਕਾ ਚਾਉ ਨਾਂਗ ਜਨ ਮਨ ਕਹਾਉ ਤਿਨਾ ਮਨ।

ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇਜੇ ਪਵੇ ਵਿੱਚ ਬੰਦੀ ਵੇਖਣ ਕੋ ਦੇਦਾ ਹਿੰਦੂ ਸਲਾਹੇ ਸਲਾਹ ਦਰਸ਼ਨ ਰੂਪਿਆ ਪਾ ਤੀਰਥ ਨਾ ਵੈ ਅਚਾ ਪੂਜਾ ਅਗਰ ਬਸ ਵਹਿ ਕਾ ਜੋਗੀ ਸੁਮਤਿਆ ਵਜੇਤੇ ਅਲਖ ਨਾਮ ਕਰਤਾ ਸੁਖ ਮੂਰਤ ਨਾਮ ਰਜਨ ਕਾਇਆ ਕਾਇਆ ਕਾ ਸਤਿਅਮ ਸੰਤੋਖ ਉਪਜੈ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਹਿ

0: ਹਾਂ ਵਿੱਚ ਸੱਚਿਆਰ ਕੋੜਿਆਰ, ਹਾਂ ਵਿੱਚ ਪਾਪ ਪੁੰਨ ਵਿਚਾਰ, ਹਾਂ ਵਿੱਚ ਨਰਕ ਸੁਰਗਵਤਾ, ਹਾਂ ਵਿੱਚ ਹੱਸੈ, ਹਾਂ ਵਿੱਚ ਰੋਵੈ, ਹਾਂ ਵਿੱਚ ਫਰੀਏ, ਹਾਂ ਵਿੱਚ ਤੋਵੈ, ਹਾਂ ਵਿੱਚ ਜਾਤੀ ਜਿਨਸੀ ਖੋਵੈ, ਹਾਂ ਵਿੱਚ ਮੂਰਖ, ਹਾਂ ਵਿੱਚ ਸਿਆਣ, ਮੋਖ ਮੁਕਤ ਕੀ ਸਾਰ ਨਾ ਜਾਣਾ, ਹਾਂ ਵਿੱਚ ਮਾਇਆ, ਹਾਂ ਵਿੱਚ ਛਾਇਆ, ਹਉਮੈ ਕਰ ਕਰ ਜੰਤੀ ਉਪਾਇਆ, ਹਉਮੈ ਬੁਝੇ ਤਾਂ ਦੱਸ ਦੇ, ਗਿਆਨ ਵੀ ਹੋਣਾ ਕਥ ਕਥ ਰੁਝੇ, ਨਾਨਕ ਹੁਕਮ ਲਿਖੀਐ ਲੇਖ, ਜਿਹਾ ਵੇਖੇ ਤੇਹਾ ਵੇਖ, ਮਹੱਲਾ ਦੂਜਾ
1: ਤਗ ਕ੍ਰਿਸ਼ਨ ਕੁਮਾਰ ਨਾਨਕ ਕਹੈ ਸੰਜਨੋ ਇਤ ਸੰਜਨ ਦੁਖ ਜਾਇ ਕੋ ਸੇਵ ਕਿਤ ਸੰਤੋਖੇ।

0: ਸਲੋਕ ਮਹਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾ ਖੇਤਾਂ ਦੀਪਾਂ ਲੋਆਂ ਮੰਡਲਾਂ ਖੰਡਾ ਬਰਪੰਡਾ ਅੰਡਜ ਜਿਰਤ ਉਤਪਜਾ ਖਾਣੀ ਸੇਤ ਜਾ ਸੋਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤੀ ਉਪਾਏ ਕੈ ਸਮਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੀ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਏ ਜਗ ਤਿਸ ਜੁਹਾਰੀ ਸਵਾਸਤ ਤਿਸ ਤਿਸ ਦੀਵਾਣੇ ਪਗ ਨਾਨਕ ਸੱਚੇ ਨਾਮ ਬਿਨ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ ਮਹੱਲਾ ਪਹਿਲਾ
1: ਲਖ ਲਿਖੇ ਚਿੰਨ ਲਖ ਨ ਪ੍ਰਭਾ ਲਖ ਤਪਿਉ ਤੀਰਥ ਸਹਿਜ ਨਿਵਾ ਲਖ ਸੁਖਨ ਸੰਗਰਾਮ ਛਟ ਪਰਾ ਲਖ ਸੁਤਿ ਲਗਿਆ ਧਿਆਨ ਪੜੀਏ ਪਾਠ ਪੁਰਾਨ ਜਿਨ ਕਰਤਾ ਕਰਣਾ ਕੀਆ ਲਿਖੈ ਉਣਜਾਰ ਨਾਨਕ ਮਤਿ ਮਿਥਿਆ ਕਰਮ ਸਚਾ ਨਿਸ਼ਾਨ ਥੋੜੀ ਸੱਚਾ।